0: anywhere with the Fairchild Radio app. Available now for free on your device's player or app store. Connecting you to the community. Anytime, anywhere.
1: 94.7 FM Radio Sursangam. Har hafte weekend te suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. RadioSursangam.ca. Phone 403-585-0910. Radio Sursangam.
2: Dosto, Jain Sidhu live in Lok Sabha tusi har aitwar 5 baje to leke 7 baje tak sun sakde ho. Samajik, arthik te rajneetik pakh de masle. Mintu Gure Sariya to Punjab te Bharat diyan khabran. Studio number 407-717-1947.
3: The following program speaks to the East Indian community. Uniting the world for your listening pleasure at Fairchild Radio, the multicultural spirit of Calgary, CHKF 94.7 FM.
4: Sabrang Radio 94.7 sun rahe sare listeners da bahut bahut swagat hai ji aaj de is Friday de Stampede wale program ch kyunki Stampede di aaj officially aagaaz jehda ho gaya te ਉਹਦੇ ਕਰਕੇ ਅੱਜ ਮੈਨੂੰ ਲੱਗਦਾ ਵੀ ਵੈਦਰ ਵੀ ਵਧੀਆ ਸੀਗਾ ਵਿੱਚ ਵਿੱਚ ਬਾਰਿਸ਼ ਦੇ ਚਾਂਸਿਸ ਲੱਗ ਰਹੇ ਨੇ ਬਟ ਓਵਰਆਲ ਵਧੀਆ ਵੈਦਰ ਜਿਹੜਾ ਸ਼ੁਰੂ ਹੋ ਗਿਆ ਨਾਲ ਹੀ ਕਿੱਕੋ ਹੋ ਗਈ ਇਹ ਵੀ ਸਟੈਂਪੀਡ ਜਿਹੜੀ ਹੈ ਜੀ ਅੱਜ ਓਫੀਸ਼ੀਅਲੀ ਅਗਲੇ 10 ਦਿਨ ਤੁਸੀਂ ਪੂਰਾ ਇੰਜੋਏ ਕਰਨਾ ਸਟੈਂਪੀਡ ਨੂੰ ਅਤੇ ਇਹੋ ਜਿਹੀ ਕੋਈ ਗੱਲਾਂ ਪਤਾ ਜਿਹੜੀਆਂ ਅੱਜ ਦੇ ਪ੍ਰੋਗਰਾਮ 'ਚ ਵੀ ਆਪਾਂ ਕਰਾਂਗੇ ਦੇਖਾਂਗੇ ਵੀ ਕੀ ਕੁਛ ਬਣ ਰਿਹਾ ਅਤੇ ਕਿੱਧਰ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਸੋ ਇਹਦੇ 'ਤੇ ਨਜ਼ਰ ਮਾਰਨੀ ਅੱਜ ਦੇ ਪ੍ਰੋਗਰਾਮ 'ਤੇ ਉਹਦੇ ਨਾਲ ਨਾਲ ਸਾਡੇ ਕੋਲ ਗੈਸਟ ਪਹੁੰਚ ਰਹੇ ਨੇ ਜਿਨ੍ਹਾਂ ਦੇ ਨਾਲ ਆਪਾਂ ਖਾਸ ਗੱਲਬਾਤ ਕਰਾਂਗੇ ਕਿ ਵੀ ਕੀ ਕੁਛ ਲੈ ਕੇ ਆ ਰਹੇ ਨੇ ਉਹ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਇਲਾਵਾ ਹੋਰ ਵੀ ਤੁਹਾਡੇ ਨਾਲ ਕਿਹੜੇ ਕਿਹੜੇ ਪ੍ਰੋਗਰਾਮ ਕਿਉਂਕਿ ਆ ਵੀਕਐਂਡ ਜਿਹੜਾ ਫੁੱਲ ਆਫ ਈਵੈਂਟਸ ਹੋਣਾ ਕਈਆਂ ਜਗ੍ਹਾ 'ਤੇ ਬਾਹਰ ਜਾ ਪਾਉਣਾ ਕਈਆਂ 'ਤੇ ਨਹੀਂ ਜਾ ਪਾਉਣਾ ਬਟ ਫਿਰ ਵੀ ਕੋਸ਼ਿਸ਼ ਕਰਾਂਗੇ ਜਿੰਨਾ ਵੱਧ ਤੋਂ ਵੱਧ ਜਾ ਸਕੇ ਜਿੱਥੇ ਵੀ ਜਾ ਸਕੇ ਜਿਹੜੇ ਦੋਸਤਾਂ ਕੋਲ ਉਹਨਾਂ ਦੇ ਨਾਲ ਮਿਲਣ ਦੀ ਗੱਲਬਾਤ ਜਿਹੜੀ ਇਹ ਕਰਾਂਗੇ ਅਤੇ ਤੁਹਾਨੂੰ ਵੀ ਤੁਹਾਨੂੰ ਪਤਾ ਵੀ ਫੇਸਬੁੱਕ ਲਾਈਵ ਕਰਕੇ ਜਾਂ ਜਿਸ ਵੀ ਤਰੀਕੇ ਦੇ ਨਾਲ ਮੈਂ ਕੋਸ਼ਿਸ਼ ਕਰਦਾ ਰਹਿੰਦਾ ਤੁਹਾਡੇ ਤੱਕ ਮੈਸੇਜ ਜਿਹੜਾ ਵੱਧ ਤੋਂ ਵੱਧ ਪਹੁੰਚਾਵਾਂ ਸੋ ਇਹ ਮੈਸੇਜ ਦਾ ਸਿਲਸਿਲਾ ਜਿਹੜਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਅਤੇ ਪ੍ਰੋਗਰਾਮ ਤੁਹਾਨੂੰ ਦੱਸਦੀ ਵੀ ਇਹ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਮੈਂ ਤੁਹਾਡਾ ਹੋਸਟ ਅਤੇ ਦੋਸਤ ਰਜੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦਾ ਜੀ ਸੋ ਇਸ ਕਰਕੇ ਪ੍ਰੋਗਰਾਮ ਦੇ ਵਿੱਚ ਇਨਫੋਰਮੇਸ਼ਨ ਤਾਂ ਵੱਖਰੀ ਵੱਖਰੀ ਤਾਂ ਹੋਣੀ ਹੈ ਵੰਨ ਸਵੰਨੀ ਜਿਹਨੂੰ ਕਹਿੰਦੇ ਆ ਬਟ ਉਹਦੇ ਨਾਲ ਨਾਲ ਜਿਹੜੀਆਂ ਚੰਗੀਆਂ ਚੀਜ਼ਾਂ ਉਹ ਹੋਣੀਆਂ ਕਿ ਵੀ ਜਿੱਥੇ ਵੈਦਰ ਸੈਟਲ ਹੁੰਦਾ ਨਜ਼ਰ ਆਉਣਾ ਜਾਂ ਵੈਦਰ ਦੇ ਵਿੱਚ ਜਿਹੜੀਆਂ ਚੇਂਜਿਸ ਨਜ਼ਰ ਆਉਣੀਆਂ ਉਹ ਵੀ ਗੱਲਬਾਤ ਕਰਾਂਗੇ ਆਪਾਂ ਬਟ ਮੈਨੂੰ ਤਾਂ ਵੈਸੇ ਕਾਫੀ ਖੁਸ਼ੀ ਹੋ ਰਹੀ ਹੈ ਕਿਸੇ ਨਾ ਕਿਸੇ ਕਾਰਨ ਕਰਕੇ ਆਪਾਂ ਜਿਹੜਾ ਸਟੈਂਪੀਡ ਦਾ ਜਿਹੜਾ ਸਮਾਚਾਰ ਸੀਗਾ ਮੇਨ ਜਿਹੜਾ ਫਾਈਨਲੀ ਚੰਗੇ ਤਰੀਕੇ ਦੇ ਨਾਲ ਸ਼ੁਰੂ ਹੋ ਗਿਆ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਨਾਲ ਜਿਹੜਾ ਫਾਇਦਾ ਹੈ ਉਹ ਕੈਲਗੇਰੀਅਨਸ ਨੂੰ ਬਹੁਤ ਹੁੰਦਾ ਕਿਉਂਕਿ ਕਾਫੀ ਬੈਨੀਫਿਟਸ ਨੇ ਜਿਹੜੇ ਇੱਥੇ ਲੋਕਲ ਬਾਹਰੋਂ ਲੋਕ ਆਉਂਦੇ ਨੇ ਅਤੇ ਲੋਕਾਂ ਦੇ ਘਰਾਂ ਦੇ ਵਿੱਚ ਏਅਰਬੀਐਨਬੀ ਨੇ ਉੱਥੇ ਲੋਕਾਂ ਨੂੰ ਫਾਇਦਾ ਹੁੰਦਾ ਉਸ ਤੋਂ ਇਲਾਵਾ ਹੋਟਲਸ ਜਾਂ ਸਾਰੀਆਂ ਬੁਕਿੰਗ ਜਿਹੜੀਆਂ ਨੇ ਉਹ ਲਗਾਤਾਰ ਬੁੱਕ ਰਹਿੰਦੀਆਂ ਸੋ ਵਿਚ ਇਜ਼ ਅਨਦਰ ਗੁੱਡ ਥਿੰਗ ਕਿਉਂਕਿ ਜਿੰਨੀ ਜ਼ਿਆਦਾ ਬੁਕਿੰਗ ਹੋਏਗੀ ਅਤੇ ਹੁਣ ਜਿਹੜੇ ਲੋਕ ਬਾਹਰੋਂ ਆਉਣਗੇ ਫਿਰ ਉਹ ਖਾਣ ਪੀਣਗੇ ਵੀ ਅਤੇ ਇੰਜੋਏ ਵੀ ਕਰਨਗੇ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜਾਂ ਗੱਲਾਂ ਬਾਤਾਂ ਨੇ ਇਹ ਕਾਫੀ ਜ਼ਿਆਦਾ ਬੈਨੀਫਿਸ਼ੀਅਲ ਜਿਹੜੀਆਂ ਸਟੈਂਪੀਡ ਦੇ ਨਾਲ ਜੁੜੀਆਂ ਅਤੇ ਕੈਲਗਰੀ ਨੂੰ ਕੁਛ ਕੁਛ ਚੰਗੀਆਂ ਚੀਜ਼ਾਂ ਮਿਲੀਆਂ ਜਿਨ੍ਹਾਂ ਦੇ ਵਿੱਚੋਂ ਇਹ ਵੀ ਵਨ ਆਫ ਦੈਮ ਹੈ ਉਹਦੇ ਨਾਲ ਨਾਲ ਤੁਹਾਨੂੰ ਪਤਾ ਵੀ ਨਵੀਂ ਪਾਈਪਲਾਈਨ ਦੀ ਵੀ ਪ੍ਰੋਗਰੈਸ ਹੋ ਰਹੀ ਹੈ ਵੈਸਟ ਦੇ ਵਿੱਚ ਜਿਹੜੀ ਪਾਈਪਲਾਈਨ ਜਾਣੀ ਹੈ ਜੀ ਇਹ ਵੈਨਕੂਵਰ ਤੱਕ ਅਤੇ ਮੰਨਿਆ ਜਾ ਰਿਹਾ ਵੀ ਅਕਤੂਬਰ ਪਹਿਲੀ ਦੇ ਲੱਗ ਜਾ ਕੇ ਜਿਹੜਾ ਇਹਦੇ 'ਚ ਵਧੀਆ ਪ੍ਰਾਈਵੇਟ ਅਤੇ ਪਬਲਿਕ ਪਾਰਟਨਰਸ਼ਿਪ ਦੇ ਨਾਲ ਇਹ ਅੱਗੇ ਚੱਲ ਸਕਦੀ ਹੈ ਅਤੇ ਜੇ ਅੱਗੇ ਚੱਲੇਗੀ ਤਾਂ ਡੈਫੀਨੇਟਲੀ ਉਹਦਾ ਫਾਇਦਾ ਜਿਹੜਾ ਉਹ ਸਾਰਿਆਂ ਨੂੰ ਮਿਲੇਗਾ ਕਿਉਂਕਿ ਅਕਸਰ ਕਿਉਂਕਿ ਆਪਾਂ ਇਨਵਾਇਰਮੈਂਟ ਦੇ ਕਰਕੇ ਗੱਲਬਾਤ ਕਰਦੇ ਹਾਂ ਅਤੇ ਇਨਵਾਇਰਮੈਂਟ ਨੂੰ ਧਿਆਨ 'ਚ ਰੱਖਦਿਆਂ ਹੋਇਆ ਤਾਂ ਵਧੀਆ ਨਹੀਂ ਲੱਗਦਾ ਬਟ ਜਦੋਂ ਆਪਾਂ ਦੇਖਦੇ ਹਾਂ ਵੀ ਇਕਨੋਮਿਕਲੀ ਸਾਰੀ ਦੁਨੀਆ ਭਰ ਦੇ ਵਿੱਚ ਜਿਹੜੇ ਲੋਕ ਨੇ ਉਹ ਪਿੱਛੇ ਪੈ ਰਹੇ ਨੇ ਅਤੇ ਫਿਰ ਜਦੋਂ ਇਸ ਤਰ੍ਹਾਂ ਦੀ ਪਾਈਪਲਾਈਨ ਦੀ ਗੱਲ ਹੁੰਦੀ ਹੈ ਅਤੇ ਅਪਰੂਵਲ ਦੀ ਗੱਲ ਹੁੰਦੀ ਹੈ ਤਾਂ ਫਿਰ ਕਾਫੀ ਕੁਝ ਜਿਹੜਾ ਉਹ ਚੰਗਾ ਹੋਣ ਦੇ ਚਾਂਸਿਸ ਲੱਗਦੇ ਆ ਸੋ ਇਸ ਕਰਕੇ ਆਪਾਂ ਇਹਦੇ ਬਾਰੇ ਵੀ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ ਕਿਉਂਕਿ ਪਾਈਪਲਾਈਨ ਦੀ ਜਿਹੜੀ ਗੱਲਬਾਤ ਚੱਲ ਪਈ ਹੈ ਨਾਲ ਦੀ ਨਾਲ ਹੀ ਇਸ ਤੋਂ ਇਲਾਵਾ ਪਾਈਪਲਾਈਨ ਤੋਂ ਇਲਾਵਾ ਫੀਫਾ ਵਰਲਡ ਕੱਪ ਜਿਹੜਾ ਚੱਲ ਰਿਹਾ ਕੈਨੇਡਾ ਦੇ ਸਭ ਤੋਂ ਪਹਿਲੀ

ਟੀਮ ਸੀਗੀ ਜਿਹੜੀ 16 ਦੇ ਵਿੱਚ ਪਹੁੰਚ ਗਈ ਤੇ ਉਹਦੇ ਪਿੱਛੇ ਪਿੱਛੇ ਬਾਕੀ ਦੀਆਂ ਟੀਮਾਂ ਜਿਹੜੀਆਂ ਨੇ ਚੰਗੀਆਂ ਚੰਗੀਆਂ ਟੀਮਾਂ ਜਿਹੜੀਆਂ ਨੇ ਕੱਲ ਪੁਰਤਗਾਲ ਦਾ ਵੀ ਮੈਂ ਦੇਖਿਆ ਉਹ ਵੀ ਪਹੁੰਚ ਗਿਆ ਤੇ ਅੱਜ ਬ੍ਰਾਜ਼ੀਲ ਵੀ ਪਹੁੰਚ ਗਿਆ ਸੋ ਸਾਰੀਆਂ ਟੀਮਾਂ ਜਿਹੜੀਆਂ ਚੰਗੀਆਂ ਸੀਗੀਆਂ ਉਹ ਇਸੇ ਸਿਲਸਿਲੇ ਦੇ ਵਿੱਚ ਅੱਗੇ ਪਹੁੰਚਦੀਆਂ ਜਾ ਰਹੀਆਂ ਤੇ ਆਈ ਥਿੰਕ ਵੀ ਇਹ ਆਉਣ ਵਾਲੇ ਟਾਈਮ ਦੇ ਵਿੱਚ ਮੈਚ ਜਿਹੜਾ ਚੰਗੇ ਭਖਣਗੇ ਤੇ 16 ਟੀਮਾਂ ਜਿਹੜੀਆਂ ਹੁਣ ਜਦੋਂ ਆਪਸ 'ਚ ਲੜਾਈ ਕਰਨਗੀਆਂ ਤੇ ਫਿਰ ਪਤਾ ਲੱਗੇਗਾ ਵੀ ਕਿੱਧਰਲੇ ਪਾਸੇ ਗੱਲਬਾਤ ਜਾਂਦੀ ਹੈ ਸੋ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਹੈ ਜੀ ਇੱਕ ਗਾਣਾ ਸੁਣ ਲੈਂਦੇ ਹਾਂ ਪਹਿਲਾਂ ਫਿਰ ਇਸ ਤੋਂ ਬਾਅਦ ਆਪਣੀਆਂ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਗਾਣੇ ਜਿਹੜੇ ਆ ਉਹ ਕਾਫੀ ਆ ਰਹੇ ਆ ਨਵੇਂ ਨਵੇਂ ਜਿਹੜੇ ਕਿ ਤੁਹਾਡੇ ਨਾਲ ਸ਼ੇਅਰ ਕਰਨੇ ਆ।

0: ਦਿਲਬਰ ਗਾਣਾ ਆਇਆ ਜਿਹੜਾ ਤੁਸੀਂ ਸੁਣਿਆ, ਤੇ ਕਿਉਂਕਿ ਜਿੱਥੇ ਗਾਣੇ ਵੱਖਰੇ ਵੱਖਰੇ ਆ ਰਹੇ ਆ ਉੱਥੇ ਨਵੇਂ ਨਵੇਂ ਗਾਣੇ ਜਿਹੜੇ ਨੇ, ਪਤਾ ਨਹੀਂ ਮਤਲਬ ਕਿਹਦਾ ਕੀ ਹੁੰਦਾ, ਬਟ ਇਹ ਹੈ ਵੀ ਆਈ ਜਾਂਦੇ ਆ, ਤੇ ਆਪਾਂ ਵੀ ਉਸੇ ਤਰੀਕੇ ਨਾਲ ਤੁਹਾਨੂੰ ਸੁਣਾਉਣ ਦੀ ਜਿਹੜੀ ਇਹ ਕੋਸ਼ਿਸ਼ ਕਰਦੇ ਹਾਂ। ਤੇ ਪ੍ਰੋਗਰਾਮ ਦੇ ਵਿੱਚ ਥੋੜ੍ਹਾ ਜਿਹਾ ਆਪਾਂ ਅੱਗੇ ਵਧਦੇ ਹਾਂ, ਇੱਕ ਅੱਧਾ ਗੀਤ ਜਿਹੜਾ ਉਹ ਹੋਰ ਸੁਣਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਵੀ ਨਵੇਂ ਨਵੇਂ ਗਾਣੇ ਆਉਂਦੇ ਆ, ਤੇ ਕੋਸ਼ਿਸ਼ ਰਹਿੰਦੀ ਹੈ ਵੀ ਨਾਲ ਨਾਲ ਥੋੜ੍ਹਾ ਬਹੁਤਾ, ਅੱਜ ਫਰਾਈਡੇ ਦਾ ਦਿਨ ਹੈ, ਤੇ ਗੀਤ ਸੰਗੀਤ ਵੀ ਸੁਣ ਲਈਏ, ਤੇ ਕੁਛ ਖਬਰਾਂ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਈਏ। ਪ੍ਰਾਈਵੇਟ ਜੈਟ ਨਾਂ ਦਾ ਇੱਕ ਨਵਾਂ ਗਾਣਾ ਆਇਆ ਜੀ, ਦੇਖਦੇ ਹਾਂ ਕੀ ਕਹਿੰਦਾ। ਸੁਣਦੇ ਹਾਂ ਗੀਤ, ਫਿਰ ਇਸ ਤੋਂ ਬਾਅਦ ਵਾਪਸ ਮਿਲਦੇ ਹਾਂ, ਤੇ ਹੋਰ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਇਸੇ ਤਰੀਕੇ ਨਾਲ ਸ਼ੇਅਰ ਕਰਾਂਗੇ।
1: ਤੈਨੂੰ ਰੇਹ ਦਾ ਗੱਟਾ ਲਿਆਉਣ ਲਈ ਕਿਹਾ ਸੀ, ਹਾਂ ਆ ਕੰਜਰਖਾਨੇ ਨੇ ਰੋਟੀ ਨਹੀਂ ਦੇਣੀ ਤੈਨੂੰ।

0: ਆਰਨੇਟ ਦਾ ਕਾਫੀ ਗਾਣੇ ਲਗਾਤਾਰ ਆਉਂਦੇ ਰਹਿੰਦੇ ਆਰਨੇਟ ਦੇ ਸੋ ਪਰ ਆਪਾਂ ਥੋੜੀ ਜਿਹੀ ਗੱਲਬਾਤ ਪੁਰਾਣੀ ਕਰ ਲਈਏ ਪਿਛਲੇ ਸੰਡੇ ਜਦੋਂ ਸਾਡੇ ਕੋਲ ਚੁੱਗ ਸਾਹਿਬ ਆਏ ਸੀਗੇ ਅਤੇ ਕਾਫੀ ਗੱਲਾਂ ਬਾਤਾਂ ਕੀਤੀਆਂ ਹਾਸਾ ਮਜ਼ਾਕ ਥੋੜ੍ਹਾ ਜਿਹਾ ਪਾਇਆ ਸੀਗਾ ਅਤੇ ਯੂਟਿਊਬ 'ਤੇ ਉਹਨਾਂ ਦੀ ਵੀਡੀਓ ਪਾਈ ਹੈ ਅਤੇ ਮੈਨੂੰ ਲੱਗਿਆ ਵੀ ਥੋੜ੍ਹਾ ਜਿਹਾ ਤੁਹਾਡੇ ਨਾਲ ਸ਼ੇਅਰ ਕਰ ਦਈਏ ਆਪਾਂ ਅਤੇ ਉਸ ਤੋਂ ਬਾਅਦ ਸਾਡੇ ਗੈਸਟ ਵੀ ਪਹੁੰਚ ਚੁੱਕੇ ਨੇ ਉਹਨਾਂ ਨੂੰ ਵੀ ਸਟੂਡੀਓ 'ਚ ਬੁਲਾ ਕੇ ਉਹਨਾਂ ਦੇ ਨਾਲ ਵੀ ਗੱਲਬਾਤ ਸ਼ੁਰੂ ਕਰਦੇ ਹਾਂ ਸੁਣਦੇ ਹਾਂ ਕੁਛ ਇੱਕ ਗੱਲਬਾਤ ਜਿਹੜੀ ਹੈ
1: ਅਤੇ ਫੇਸਬੁੱਕ 'ਤੇ ਦੇਖ ਰਹੇ ਤੁਹਾਨੂੰ ਦੱਸ ਦਈਏ ਵੀ ਚੁੱਗ ਸਾਹਿਬ ਵੀ ਅੱਜ ਸਟੂਡੀਓ 'ਚ ਪਹੁੰਚੇ ਨੇ ਸਾਡੇ ਕੋਲ ਚਰਨਦੀਪ ਜੀ ਅਤੇ ਚੁੱਗ ਜੀ ਦੋਨੋਂ ਹੀ ਫੇਸਬੁੱਕ ਵਾਲੇ ਦੋਸਤਾਂ ਵਾਸਤੇ ਮੈਸੇਜ ਹੈ ਅਤੇ ਇਹਨਾਂ ਦੇ ਨਾਲ ਅੱਜ ਗੱਲਾਂ ਬਾਤਾਂ ਕਰਾਂਗੇ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਮੈਂ ਵੀ ਘੁੰਮ ਘੁੰਮਾ ਕੇ ਨਾ ਆਪਣੀ ਸੀਟ ਵਾਲੇ ਪਾਸੇ ਨੂੰ ਪਹਿਲਾਂ ਪਹੁੰਚ ਜਾਂ ਅਤੇ ਫਿਰ ਆਪਾਂ ਆਪਣੀਆਂ ਗੱਲਾਂ ਜਿਹੜੀਆਂ ਨੇ ਅੱਜ ਦੇ ਪ੍ਰੋਗਰਾਮ 'ਚ ਕਰਾਂਗੇ ਵੈੱਜ ਪੁਲਾਓ ਅਤੇ ਵੈੱਜ ਬਿਰਿਆਨੀ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਬਟ ਆਪਾਂ ਥੋੜ੍ਹੀ ਜਿਹੀਆਂ ਗੱਲਾਂ ਬਾਤਾਂ ਨੂੰ ਅੱਗੇ ਵਧਾਉਂਦੇ ਹਾਂ ਅੱਜ ਖਾਣ ਪੀਣ ਦੀਆਂ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣਗੀਆਂ ਬਟ ਹੱਸਣ ਹਸਾਨ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਵੀ ਚਾਹੀਦੀਆਂ ਅਤੇ ਉਸ ਸਿਲਸਿਲੇ ਵਿੱਚ ਜਿੱਥੇ ਚਰਨਦੀਪ ਜੀ ਜਿਹੜੇ ਨੇ ਉਹ ਵਧੀਆ ਵਧੀਆ ਪੋਇਮਾਂ ਸੁਣਾਉਂਦੇ ਨੇ ਬਟ ਸਾਰਿਆਂ ਨੂੰ ਹਾਸਾ ਹਾਸਾ ਆ ਕੇ ਲੋਟ ਪੋਟ ਕਰਾਉਣ ਵਾਲੇ ਜਿਹੜੇ ਸਾਨੂੰ ਕਹਿੰਦੇ ਨੇ ਹੱਸੀ ਦੇ ਸਮਰਾਟ ਜਾਂ ਕਿੰਗ ਹੱਸੀ ਦੇ ਤਾਂ ਲੋਕ ਚੁੱਗ ਸਾਹਿਬ ਜਿਹੜੇ ਨੇ ਅੱਜ ਸਟੂਡੀਓ 'ਚ ਪਹੁੰਚੇ ਹੋਏ ਚੁੱਗ ਸਾਹਿਬ ਤੁਹਾਡਾ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਬਰੰਗ ਰੇਡੀਓ 'ਤੇ
2: ਧੰਨਵਾਦ ਜੀ ਬਹੁਤ ਬਹੁਤ ਤੇ ਮੈਨੂੰ ਬੇਹੱਦ ਖੁਸ਼ੀ ਹੋਈ ਹੈ ਕਿ ਇੱਥੇ ਮੈਂ ਸਬਰੰਗ ਰੇਡੀਓ 'ਚ ਪਹੁੰਚਿਆ ਹੋਇਆ
1: ਜੀ

0: ਅਸਨ ਹਸਾਨ ਦਾ ਮਾਹੌਲ ਬਣਿਆ ਹੋਇਆ
1: ਜੀ।
0: ਮੈਂ ਫਿਰ ਸ਼ੁਰੂ ਕਰਾਂ ਜੀ।
1: ਹਾਂ ਬਿਲਕੁਲ, ਚਲੋ ਤੁਹਾਡੇ ਤੋਂ ਸ਼ੁਰੂ ਕਰਦੇ ਜੀ।
0: ਬਈ ਸਾਥੀਓ, ਤੁਸੀਂ ਜਿਹੜੇ ਵੀ ਸੁਣ ਰਹੇ ਹੋ, ਤੁਹਾਡੇ ਪਿਆਰ ਤੇ ਸਤਿਕਾਰ ਸਦਕਾ ਹੀ ਇਹ ਸਾਰਾ ਕੁਛ ਮੈਂ ਕਰ ਸਕਦਾ। ਤੁਸੀਂ ਮੇਰੀ ਇੰਸਪਾਈਰੇਸ਼ਨ ਹੈਗੇ ਹੋ ਤੇ ਮੈਨੂੰ ਬੜਾ ਚੰਗਾ ਲੱਗਦਾ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ।

0: ਟੋਕ ਰਹਿੰਦਾ ਕੈਲਗਰੀ ਵਿੱਚ ਚੁਗ ਟੋਗ ਰਹਿੰਦਾ ਕੈਲਗਰੀ ਵਿੱਚ ਚੁਗ ਵੰਡੇ ਹਾਸਿਆਂ ਦੇ ਰੁਗ
1: ਕਿਆ ਬਾਤ ਹੈ
0: ਕਰਦਾ ਕਮੇਡੀ ਜੀ
1: ਵਾਹ ਜੀ ਵਾਹ ਕਿਆ ਬਾਤ
0: ਵੰਡੇ ਹਾਸਿਆਂ ਦੇ ਰੁਗ ਕਰਦਾ ਕਮੇਡੀ ਜੀ
1: ਜੀ
0: ਬੰਦਾ ਦਿਲ ਦਾ ਏ ਸਾਫ
1: ਕਿਆ ਬਾਤ ਹੈ
0: ਬੰਦਾ ਦਿਲ ਦਾ ਏ ਸਾਫ ਕਰੇ ਕਿਸੇ ਨੂੰ ਨਾ ਮਾਫ ਬੰਦਾ ਦਿਲ ਦਾ ਏ ਸਾਫ ਕਰੇ ਕਿਸੇ ਨੂੰ ਨਾ ਮਾਫ ਗੱਲ ਕਰੇ ਕਿਹੜੀ ਜੀ ਵੰਡੇ ਹਾਸਿਆਂ ਦੇ ਰੁਗ ਕਰਦਾ ਕਮੇਡੀ ਜੀ ਟੋਗ ਰਹਿੰਦਾ ਕੈਲਗਰੀ ਚ ਚੁਗ ਵੰਡੇ ਹਾਸਿਆਂ ਦੇ ਰੁਗ ਕਰਦਾ ਕਮੇਡੀ ਜੀ ਧੰਨਵਾਦ ਸਾਰਿਆਂ ਦਾ
2: ਚੁਗ ਸਾਹਿਬ ਤੁਸੀਂ ਤੇ ਵਾਕਈ ਅਸੀਂ ਤਾਂ ਸੋਚਦੇ ਸੀਗੇ ਕਿ ਤੁਸੀਂ ਕੱਲੇ ਜੋਕਸ ਹੀ ਸੁਣਾਓਗੇ ਪਰ ਕਮਾਲ ਦੀ ਤੁਹਾਡੀ ਸ਼ਾਇਰੀ ਔਰ ਕਮਾਲ ਦੀ
1: ਤੁਕਬੰਦੀ
2: ਔਰ ਬਿਲਕੁਲ ਸਹੀ ਤੁਸੀਂ ਆਪਣੇ ਬਾਰੇ ਜਿਹੜੀ ਕਵਿਤਾ ਲਿਖੀ ਹੈ ਹੈਟਸ ਆਫ ਟੂ ਯੂ ਸਲਾਮ ਹੈ ਤੁਹਾਨੂੰ
0: ਮੈਂ ਵਿੱਚ ਨਾ ਇੱਕ ਸਕਿੰਟ ਦੀ ਗੱਲ ਕਰਨੀ ਹੈ ਇਹ ਮੇਰਾ ਇੱਕ ਦੋਸਤ ਹੈਗਾ ਸੇਵਾ ਸਿੰਘ ਉਹਨਾਂ ਨੇ ਮੇਰੇ ਬਾਰੇ ਇਹ ਲਿਖਿਆ ਸੀ ਇਹ ਮੈਂ ਸ਼ੇਅਰ ਕੀਤਾ ਮੈਨੂੰ ਵੀ ਬੜਾ ਪਸੰਦ ਆਇਆ ਤੇ ਲੱਗਦਾ ਤੁਹਾਨੂੰ ਵੀ ਪਸੰਦ ਆਇਆ ਹੋਵੇਗਾ ਅਸਲੀ ਗੱਲ ਹੈਗੀ ਹੈ ਕਿ ਜਿਸ ਕੀ ਮਸਤੀ ਜ਼ਿੰਦਾ ਹੈ ਉਸ ਕੀ ਹਸਤੀ ਜ਼ਿੰਦਾ ਹੈ
1: ਜੀ ਜੀ
0: ਵਰਨਾ ਯੂੰ ਸਮਝ ਲੀਜੀਏ ਵੋ ਜ਼ਬਰਦਸਤੀ ਜ਼ਿੰਦਾ
1: ਹੈ ਕਿਆ ਬਾਤ ਹੈ ਕਿਆ ਬਾਤ ਹੈ ਬਿਲਕੁਲ ਨਹੀਂ ਬਿਲਕੁਲ ਜੀ ਤੁਸੀਂ ਲੋਕਾਂ ਨੂੰ ਜਿੰਦਾ ਰਹਿਣ ਦਾ ਇੱਕ ਬਹਾਨਾ ਦੇ ਦਿੱਤਾ ਸੁਣਨ ਦਾ ਸਮਝਣ ਦਾ ਤੇ ਹੱਸਦੇ ਖੇਲਦੇ ਜ਼ਿੰਦਗੀ ਕੱਟਣ ਦਾ ਇੱਕ ਬੜਾ ਵਧੀਆ ਮਾਹੌਲ ਬਣਾਤਾ ਸਪੈਸ਼ਲੀ ਕੈਲਗਰੀ ਜਿੱਥੇ ਆਪਾਂ ਕਿਉਂਕਿ ਰੁਟੀਨ ਚ ਗੱਲਾਂ ਬਾਤਾਂ ਤੁਹਾਡੀਆਂ ਸੁਣਦੇ ਹਾਂ ਤੇ ਹੱਸਦੇ ਖੇਲਦੇ ਹਾਂ ਤੁਹਾਡੇ ਨਾਲ ਬਟ ਜਿਹੜੇ ਦੋਸਤ ਦੂਰ ਦੂਰ ਰਹਿੰਦੇ ਨੇ ਜਿਹਨੂੰ ਕਹੀਏ ਵੀ ਸੱਤ ਸਮੁੰਦਰ ਪਾਰ ਵੀ ਤੇ ਉਹਨਾਂ ਨੂੰ ਵੀ ਮੈਂ ਦੱਸਦਾ ਵੀ ਚੁਗ ਸਾਹਿਬ ਇਹਨਾਂ ਜੀ ਮੇਰੇ ਕਿਉਂਕਿ ਮੇਰੀ ਵੀ ਇੰਡਸਟਰੀ ਇੰਜੀਨੀਅਰਿੰਗ ਹੈ ਤੇ ਇਹਨਾਂ ਦੀ ਵੀ ਇੰਡਸਟਰੀ ਇੰਜੀਨੀਅਰਿੰਗ ਹੈ ਤੇ ਆਪਾਂ ਮੇਰੇ ਸੀਨੀਅਰ ਨੇ ਬੇਸਿਕਲੀ ਆਈ ਹੋਪ ਵੀ ਆਉਣ ਵਾਲੇ ਟਾਈਮ ਚ ਮੈਂ ਵੀ ਤੁਹਾਡੇ ਵਾਂਗੂ ਜੋਕਸ ਸੁਣਾਉਣੇ ਸ਼ੁਰੂ ਕਰਾਂ ਲੋਕਾਂ
0: ਬਿਲਕੁਲ ਜੀ ਤੁਸੀਂ ਵੀ ਇੰਨਾ ਪਿਆਰ ਸਤਿਕਾਰ ਕਰਦੇ ਹੋ ਸੋ ਮਚ ਹਿਊਮਰਸ ਨੇਚਰ ਤੇ ਨਾਲੇ ਤੁਸੀਂ ਦੇਖੋ ਕਿਵੇਂ ਸਾਰੀ ਲੇਟੈਸਟ ਜਾਣਕਾਰੀ ਤੇ ਲੇਟੈਸਟ ਖਬਰਾਂ ਤੇ ਦੁਨੀਆਂ ਚ ਕੀ ਹੋ ਰਿਹਾ ਸਾਡੇ ਕੈਲਗਰੀ ਚ ਕੀ ਹੋ ਰਿਹਾ ਪੰਜਾਬ ਵਿਚ ਕੀ ਹੋ ਰਿਹਾ ਤੁਸੀਂ ਸਭ ਰੰਗ ਦੇ ਜ਼ਰੀਏ ਇਹ ਸਾਰੀਆਂ ਸਾਨੂੰ ਰੋਸ਼ਨੀ ਵੰਡਦੇ ਰਹਿੰਦੇ ਹੋ ਮੇਰੀਆਂ ਦੁਆਵਾਂ ਤੁਹਾਡੇ ਨਾਲ ਨੇ
1: ਬਹੁਤ ਮਿਹਰਬਾਨੀ ਚੁਗ ਸਾਹਿਬ ਤੁਹਾਡਾ ਆਸ਼ੀਰਵਾਦ ਹੀ ਚਾਹੀਦਾ ਸਾਨੂੰ ਕਿਉਂਕਿ ਆਪਾਂ ਜ਼ਿੰਦਗੀ ਚ ਰਲ ਮਿਲ ਕੇ ਤਰੱਕੀ ਕਰਦੇ ਜਾਈਏ ਤੇ ਅੱਗੇ ਵਧਦੇ ਜਾਈਏ ਤੇ ਨਾਲ ਦੀ ਨਾਲ ਹੱਸਦੇ ਖੇਲਦੇ ਜਿਹੜੇ ਜ਼ਰੂਰ ਜਾਈਏ ਸੋ ਜੀ ਤੇ ਹੱਸਣ ਖੇਲ ਦੇ ਨਾਲ ਨਾਲ ਜਦੋਂ ਤੱਕ ਚੁਗ ਸਾਹਿਬ ਥੋੜਾ ਜਿਹਾ ਹੋਰ ਅੱਗੇ ਨੂੰ ਵਧਾਈਏ ਮਾਹੌਲ ਮੇਰੇ ਚਰਨਦੀਪ ਜੀ ਵੀ ਕੋਈ ਨਾ ਕੋਈ ਪੋਇਮ ਵੀ ਸੁਣਾਉਣਾ ਚਾਹੁੰਗੇ ਕਿਉਂਕਿ ਇਹਨਾਂ ਕੋਲ ਵੀ ਪੋਇਮਾਂ ਦਾ ਬਹੁਤ ਖਜ਼ਾਨਾ ਅੱਜ ਦਾ ਜਿਹੜਾ ਮਾਹੌਲ ਹੈ ਉਹ ਸੁਣਨ ਸੁਣਾਉਣ ਦਾ ਮੈਨੂੰ ਲੱਗਦਾ ਚੱਲ ਰਿਹਾ ਜਦੋਂ ਦੀਆਂ ਖਬਰਾਂ ਖੁਬਰਾਂ ਤੇ ਹੁਣ ਜਿਹਨੂੰ ਕਹਿੰਦੇ ਨਾ ਪੰਜਾਬੀ ਗਈਆਂ ਤੇਲ ਲੈਣ ਹੁਣ ਆਪਾਂ ਰੀਅਲ ਲਾਈਫ ਨੂੰ ਇੰਜੋਏ ਕਰਨਾ ਜੀ ਕਿਉਂਕਿ ਜਿਹੜੀਆਂ ਚੀਜ਼ਾਂ ਕਰਨੀਆਂ ਜੀ
2: ਚਲੋ ਸਤਿ ਸ਼੍ਰੀ ਅਕਾਲ ਜੀ ਸਭ ਰੰਗ ਰੇਡੀਓ ਦੇ ਸਾਰੇ ਹੀ ਲਿਸਨਰਸ ਨੂੰ ਔਰ ਫੇਸਬੁੱਕ ਦੇ ਦੋਸਤਾਂ ਨੂੰ ਗੱਲ ਹੋ ਰਹੀ ਹੈ ਹੱਸਣ ਹਸਾਣ ਦੀ ਔਰ ਮੈਂ ਸੋਚਦੀ ਹਾਂ ਹਾਸਾ ਉੱਥੇ ਹੀ ਹੁੰਦਾ ਜਿੱਥੇ ਬਹੁਤੀ ਲਗਜ਼ਰੀ ਨਹੀਂ ਹੁੰਦੀ
1: ਬਿਲਕੁਲ
2: ਜਿੱਥੇ ਬਹੁਤਾ ਧਨ ਦੌਲਤ ਪੈਸਾ ਜਿਹੜਾ ਹੁੰਦਾ ਸ਼ਾਇਦ ਫਿਰ ਲੋਕ ਪੈਸਾ ਹੀ ਗਿਣਦੇ ਰਹਿੰਦੇ ਆ ਤੇ ਉੱਥੇ ਖੁਸ਼ ਹੋਣ ਦਾ ਮੌਕੇ ਜਿਹੜੇ ਆ ਘੱਟ ਮਿਲਦੇ ਆ ਤਾਂ ਜਿਹੜੇ ਅਸੀਂ ਜਿਹੜੇ ਲੋਕ ਹੈਗੇ ਆ ਮਿਡਲ ਕਲਾਸ ਤਾਂ ਮੈਂ ਤਾਜ਼ੀ ਇੱਕ ਕਵਿਤਾ ਲਿਖੀ ਹੈ ਮਿਡਲ ਕਲਾਸ ਵਾਲਿਆਂ ਤੇ
1: ਠੀਕ ਹੈ ਜੀ
2: ਮਿਡਲ ਕਲਾਸ
1: ਜੀ
2: ਹਾਂ ਅਸੀਂ ਹਾਂ ਮਿਡਲ ਕਲਾਸ ਮਾਰੂਤੀ ਸੀ ਜਿਨ੍ਹਾਂ ਦਾ ਸੁਪਨਾ ਆਂਢ ਗੁਆਂਢ ਸੀ ਜਿਨ੍ਹਾਂ ਦਾ ਆਪਣਾ ਸ਼ੈਂਪੂ ਮੁੱਕ ਜਾਏ ਤਾਂ ਬੋਤਲ ਵਿੱਚ ਤੇਲ ਪਾ ਲੈਂਦੇ ਆ ਸ਼ੈਂਪੂ ਮੁੱਕ ਜਾਏ ਤਾਂ ਬੋਤਲ ਵਿੱਚ ਤੇਲ ਪਾ ਲੈਂਦੇ ਆ ਹੋ ਜਾਏ ਨੁਕਸਾਨ ਤਾਂ ਉਸਨੂੰ ਰੱਬ ਦੀ ਰਜ਼ਾ ਕਹਿੰਦੇ ਆ ਹਾਂ ਅਸੀਂ ਹਾਂ ਮਿਡਲ ਕਲਾਸ ਬੈਂਕ ਵਿੱਚ ਜ਼ੀਰੋ ਬੈਲੈਂਸ ਦੇ ਖਾਤੇ ਅਸੀਂ ਖੁਲਵਾਉਂਦੇ ਆ ਕਿਉਂਕਿ ਪੈਸੇ ਤਾਂ ਹੁੰਦੇ ਨਹੀਂ ਤੇ ਜ਼ੀਰੋ ਬੈਲੈਂਸ ਦੇ ਖਾਤੇ ਅਸੀਂ ਖੁਲਵਾਉਂਦੇ ਆ ਘਰ ਆਏ ਮਹਿਮਾਨ ਨਾਲ ਘੁਲ ਮਿਲ ਅਸੀਂ ਜਾਂਦੇ ਆ ਜੇ ਰੋਟੀ ਨਾ ਖਾਈਏ ਤਾਂ ਫਿਰ ਮਾਂ ਦੀਆਂ ਝਿੜਕਾਂ ਖਾਂਦੇ ਆ ਬਿਮਾਰ ਹੋਈਏ ਤਾਂ ਦਾਦੀ ਦੇ ਨੁਸਖੇ ਨਾਲ ਠੀਕ ਹੋ ਜਾਂਦੇ ਆ ਪੈਦਲ ਤੁਰ ਕੇ ਸਿਹਤ ਨਹੀਂ ਪੈਸੇ ਅਸੀਂ ਬਚਾਉਂਦੇ ਆ ਹਾਂ ਅਸੀਂ ਹਾਂ

0: ਕਿ ਇੱਕ ਨਾ ਪਤੀ ਪਤਨੀ ਗਏ ਕਿਸੇ ਬੈਂਕ ਵਿਚ ਤੇ ਉਹ ਨਾ ਉਥੇ ਜਦੋਂ ਉਹ ਲਾਈਨ ਚ ਲੱਗੇ ਸੀ ਤੇ ਟੈਲਰ ਦੇ ਕੋਲ ਨਾ ਇੱਕ ਡਾਕੂ ਆ ਗਿਆ।
1: ਅੱਛਾ ਜੀ।
0: ਡਾਕੂ ਨੇ ਪਿਸਤੌਲ ਦਿਖਾਈ ਤੇ ਟੈਲਰ ਨੂੰ ਕਿਹਾ ਕੱਢ ਦੇ ਸਾਰੇ ਪੈਸੇ। ਉਹ ਟੈਲਰ ਨੇ ਜੀ ਸਾਰੇ ਪੈਸੇ ਉਹਨੂੰ ਦੇ ਦਿੱਤੇ ਤੇ ਜਿਹੜਾ ਡਾਕੂ ਸੀ ਨਾ ਉਥੇ ਲਾਈਨ ਚ ਜਿਹੜੇ ਲੱਗੇ ਹੋਏ ਸੀ ਉਹ ਪਹਿਲੇ ਨੂੰ ਪੁੱਛਿਆ ਕਿ ਤੂੰ ਕੁਝ ਦੇਖਿਆ ਸੀ? ਉਹ ਕਹਿੰਦਾ ਹਾਂਜੀ ਮੈਂ ਤਾਂ ਸਾਰਾ ਕੁਝ ਦੇਖਿਆ ਸੀ। ਡਾਕੂ ਨੇ ਉਹਨੂੰ ਗੋਲੀ ਮਾਰ ਦਿੱਤੀ।
1: ਅੱਛਾ।
0: ਉਹਦੇ ਪਿੱਛੇ ਨਾ ਇੱਕ ਜਨਾਨੀ ਖੜੀ ਹੋਈ ਸੀ। ਉਹ ਜਨਾਨੀ ਨੂੰ ਕਹਿੰਦਾ ਤੂੰ ਕੁਝ ਦੇਖਿਆ ਸੀ? ਉਹ ਕਹਿੰਦੀ ਮੈਂ ਤਾਂ ਕੁਝ ਨਹੀਂ ਸੀ ਦੇਖਿਆ ਪਰ ਮੇਰੇ ਪਤੀ ਨੇ ਸਭ ਕੁਝ ਦੇਖਿਆ ਸੀ। ਚੁਟਕਲਿਆਂ ਦਾ ਮਜ਼ਾ ਵੀ ਤਾਂ ਹੁੰਦਾ ਵੀ ਜਿਹੜਾ ਟੋਪਿਕ ਚੱਲ ਰਿਹਾ ਹੋਵੇ ਨਾ ਉਹਦੇ ਨਾਲ ਦਾ ਕੋਈ ਸੁਣਾਓ ਨਾ ਫੇਰ ਬੜਾ ਵਧੀਆ ਆਉਂਦਾ। ਇੰਜੀ ਕੋਈ ਬੰਦਾ ਨਾ ਕਿਸੇ ਨੇ ਚੈੱਕ ਦਿੱਤਾ
1: ਜੀ ਜੀ
0: ਕਹਿੰਦਾ ਮੇਰਾ ਚੈੱਕ ਡਿਪੋਜ਼ਿਟ ਕਰ ਦਿਓ। ਉਹ ਸਾਹਮਣੇ ਹੀ ਨਾ ਇੱਕ ਬੈਂਕ ਹੈਗਾ ਉਹਦੇ ਉਹਦੇ ਵਾਸਤੇ ਉਹਨੇ ਚੈੱਕ ਭੇਜਿਆ।
1: ਠੀਕ ਹੈ ਜੀ।
0: ਤੇ ਉਹ ਟੈਲਰ ਕਹਿਣ ਲੱਗਿਆ ਕਿ ਹਾਂਜੀ ਅਸੀਂ ਚੈੱਕ ਤੁਹਾਡਾ ਲੈ ਲਿਆ ਤੇ ਇਹਨੂੰ ਨਾ 5 ਵਰਕਿੰਗ ਡੇਜ਼ ਲੱਗਣਗੇ ਜਦ ਤੱਕ ਤੁਹਾਡੇ ਉਸ ਅਕਾਊਂਟ ਚ ਪੈਸਾ ਜਾਏਗਾ। ਕਹਿੰਦਾ ਸਾਹਮਣੇ ਤਾਂ ਯਾਰ ਉਹ ਜਗ੍ਹਾ ਹੈਗੀ 4-5 ਦਿਨ ਕਿਵੇਂ ਲੱਗਣਗੇ? ਬਿਲਕੁਲ ਸਾਹਮਣੇ ਹੈਗਾ ਤੁਹਾਡੇ। ਉਹ ਕਹਿੰਦਾ ਨਹੀਂ ਸਾਨੂੰ ਨਾ ਪ੍ਰੋਸੀਜਰ ਫਾਲੋ ਕਰਨਾ ਪੈਂਦਾ ਇਹਨੂੰ ਟਾਈਮ ਲੱਗੇਗਾ। ਕਹਿੰਦਾ ਯਾਰ ਹੱਦ ਹੋ ਗਈ ਮੈਂ ਬੜਾ ਹੈਰਾਨ ਆ ਮੇਰੇ ਕੋਲ ਸਾਹਮਣੇ ਹੈਗਾ ਉਹਨੂੰ ਸਮਝ ਨਾ ਲੱਗੇ। ਉਹ ਬਾਰ ਬਾਰ ਬੋਲੀ ਜਾਏ ਤਾਂ ਬੈਂਕਰ ਉਹਨੂੰ ਕਹਿਣ ਲੱਗਿਆ ਦੇਖ ਜੇ ਫਰਜ਼ ਕੀਤਾ ਤੇਰੀ ਕਿਤੇ ਮੌਤ ਹੋ ਜਾਏ ਤਾਂ ਤੈਨੂੰ ਸਿੱਧਾ ਸ਼ਮਸ਼ਾਨ ਘਾਟ ਥੋੜੀ ਲਿਜਾਣਗੇ ਤੈਨੂੰ ਕਰ ਲੈ ਜਾਣਗੇ ਨਾ ਪ੍ਰੋਸੀਜਰ ਤਾਂ ਫਾਲੋ ਕਰਨੇ ਹੀ ਪੈਂਦਾ।
2: ਮੈਨੂੰ ਲੱਗਦਾ ਮੈਂ ਵੀ ਬੜਾ ਹੱਸਿਆ ਜੀ ਵੈਸੇ ਉਹਨਾਂ ਦੇ ਨਾਲ ਤੇ ਸਟੂਡੀਓ ਚ ਆ ਕੇ ਕੋਈ ਹਸਾਉਂਦਾ ਬਹੁਤ ਜ਼ਿਆਦਾ। ਸੋ ਪ੍ਰੋਗਰਾਮ ਦੇ ਵਿੱਚ ਆਪਾਂ ਅੱਗੇ ਚੱਲਦੇ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਤੇ ਫਿਰ ਜਿਹੜੇ ਸਾਡੇ ਦੋਸਤ ਪਹੁੰਚੇ ਨੇ
3: ਉਹਦੇ
1: ਵਾਸਤੇ ਤੁਸੀਂ ਚੌਂਕ ਸਾਹਿਬ ਦਾ ਜਿਹੜਾ ਯੂਟਿਊਬ ਚੈਨਲ ਵੀ ਹੈ ਤੁਸੀਂ ਉਹ ਵੀ ਫਾਲੋ ਕਰ ਸਕਦੇ ਹੋ। ਇਹਨਾਂ ਦੇ ਬਹੁਤ ਵਧੀਆ ਵਧੀਆ ਚੁਟਕਲੇ ਜਿਹੜੇ ਉੱਥੇ ਤੁਹਾਨੂੰ ਮਿਲਦੇ ਆ।
0: ਤਰਲੋਕਚੁਗ.com
1: ਜਿਹੜਾ ਇਹ ਇਹਨਾਂ ਦੀ ਵੈਬਸਾਈਟ ਹੈ ਇਹ ਵੀ ਤੁਸੀਂ ਵਿਜਿਟ ਕਰਕੇ ਤੇ ਇਹਨਾਂ ਦੀ ਹੋਰ ਜਾਣਕਾਰੀ ਲੈ ਸਕਦੇ ਹੋ। ਬਟ ਯੂਟਿਊਬ ਦੇ ਉੱਤੇ ਵੀ ਵਿਜਿਟ ਕਰ ਸਕਦੇ। ਚਰਨਦੀਪ ਜੀ ਤੁਹਾਡਾ ਵੀ ਹੈਗਾ ਯੂਟਿਊਬ ਦਾ ਚੈਨਲ?
3: ਹਾਂਜੀ ਯੂਟਿਊਬ ਤੇ ਮੇਰਾ ਵੀ ਚੈਨਲ ਹੈਗਾ
1: ਦਿਲ ਦੀਆਂ ਗੱਲਾਂ। ਠੀਕ ਹੈ ਜੀ। ਉੱਥੇ ਤੁਸੀਂ ਵੀ ਇਹਨਾਂ ਨੂੰ ਵੀ ਫੋਲੋ ਕਰ ਸਕਦੇ ਤੇ ਇਹਨਾਂ ਦੀਆਂ ਕਾਫੀ ਵਧੀਆ ਵਧੀਆ ਪੋਇੰਟਸ ਜਿਹੜੀਆਂ ਨੇ ਤੁਹਾਨੂੰ ਉੱਥੇ ਮਿਲਦੀਆਂ। ਵੈਸੇ ਤੇ ਤੁਹਾਨੂੰ ਇਹ ਅਕਸਰ ਹੁਣ ਰੇਡੀਓ ਤੇ ਮਿਲ ਜਾਂਦੇ ਨੇ ਬਟ ਉਹਦੇ ਵਾਸਤੇ ਜਿਹੜੀਆਂ ਨੇ ਸਪੈਸ਼ਲ ਕੱਲੀਆਂ ਇਹਨਾਂ ਦੇ ਯੂਟਿਊਬ ਚੈਨਲ ਵੀ ਨੇ ਜੀ ਤੁਸੀਂ ਉਹਨਾਂ ਤੇ ਜਾ ਕੇ ਹੋਰ ਜਾਣਕਾਰੀ ਲੈ ਸਕਦੇ ਹੋ। ਬਟ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਲੈ ਲਈਏ ਫਿਰ ਉਸ ਤੋਂ ਬਾਅਦ ਬਾਕੀ ਦੀਆਂ ਗੱਲਾਂ ਪਤਾ ਕਰਦੇ ਹਾਂ।
3: ਮੇਰੀ ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
4: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
3: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
4: ਨਵੇਂ ਪੇਸ਼ੈਂਟਸ ਹੁਣ ਅਕਸੈਪਟ ਹੋ ਰਹੇ ਨੇ। ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
3: ਕਾਲ ਕਰੋ 5873360890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕਿੰਗ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
4: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873306890।
3: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।
5: ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ।

0: वॉकिंग सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
0: आपकी सेहत हमारी जिम्मेदारी।
2: नमस्ते सत श्री अकाल आदाब। यू आर लिसनिंग टू कैलगरी'स मोस्ट पॉपुलर रेडियो रेडियो सबरंग 94.7 FM।
3: Take your business beyond walls and straight to your audience. Sabrong Radio now comes live to your location.
4: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਸ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0200-403-400-0203 ਤੇ ਕਾਲ ਕਰਨ ਦੀ www.iwebguy.ca।
1: एयरड्री अब आपकी फैमिली की सेहत को मिल गया है एक नया घर।
0: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मघर शाह और डॉक्टर समरीन रहमान से।
0: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है।
0: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
0: आपकी सेहत हमारी जिम्मेदारी।
5: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। Monday, Tuesday, Thursday and Friday, 7 to 8 p.m. Sunday, 1 to 5 p.m.
6: Asia Pacific Immigration Consulting Limited. Student visa, visitor visa, super visa, LMIA applications, family immigration, provincial nominee application, ate citizenship application vich lamba tajruba te maharat rakhda hai. Tuhadi sahulat layi main Maninder Singh Tillo ate Inderjot Kaur Tillo ikko chhat het immigration ate insurance diyan sewawan pradan karde hain. Sanu sampark karn layi 403-225-1111. Maninder Singh Tillo, Asia Pacific Immigration Consulting Limited.
7: Regulated Canadian Immigration Consultant.
6: 403-225-1111.
5: From the heart of Calgary to every corner within a 250 kilometer reach, Sabrang Radio is connecting voices, stories and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
8: Visit sabrang.ca, but I'm going to see ਕੈਮਰੇ 'ਚ ਦੇਖ ਰਹੇ ਹਾਂ, ਵਧੀਆ ਲੱਗ ਰਿਹਾ, ਮੁੰਡੇ ਚਾਰ ਬੈਠੇ ਜੀ ਅੱਜ ਇੱਥੇ, ਅਤੇ ਸਟੈਂਪਿਟ ਦੀਆਂ ਗੱਲਾਂ ਕਰਦੇ ਨੇ ਭਾਜੀ ਨੇ, ਸਾਹਮਣੇ ਵੀ ਲਾਤਾ, ਆਪਾਂ ਇੱਥੇ ਵੀ ਲਾਤਾ ਜੀ, ਇਹ ਵੀ ਲਾਤਾ ਨਾਲ ਹੀ, ਅਤੇ ਦੋਨੋਂ ਜਗ੍ਹਾ ਦੇ ਉੱਤੇ ਜਿਹੜਾ ਸੈੱਟ ਕਰਦਾ। ਤੁਸੀਂ ਕੈਮਰਾ ਥੋੜ੍ਹਾ ਹੋਰ ਕਲੋਜ਼ ਕਰ ਦਿਓ ਸਾਡੇ, ਤੁਸੀਂ ਕਹਿਣਾ ਵੀ ਕੀ ਇੰਸਟਰਕਸ਼ਨ ਦੇ ਰਿਹਾ ਮੈਂ ਰੇਡੀਓ 'ਤੇ ਐਕਚੁਅਲੀ, ਕਿਉਂਕਿ ਇਹ ਫੇਸਬੁੱਕ 'ਤੇ ਵੀ ਲਾਈਵ ਚੱਲ ਰਿਹਾ, ਜਿੱਥੇ ਸਾਡੇ ਕੋਲ ਜਿਹਨੂੰ ਕਹਿੰਦੇ ਨਾ ਪੰਜਾਬੀ ਮੁੰਡੇ ਸੋਹਣੇ ਸੋਹਣੇ ਮੁੰਡੇ ਅੱਜ ਪਹੁੰਚੇ ਆ ਸਟੈਂਪਿਟ ਦੇ ਹਾਰਡ ਪਾ ਕੇ, ਕਿਉਂਕਿ ਇਹ ਸਟੈਂਪਿਟ ਦੀਆਂ ਗੱਲਾਂ ਕਰਨ ਆਏ ਆ। ਮੇਰੇ ਨਾਲ ਸਭ ਤੋਂ ਪਹਿਲਾਂ ਵਿਵੇਕ ਜੀ ਬੈਠੇ ਨੇ ਨਾਲ, ਤੇ ਵਿਵੇਕ ਜੀ ਵੈਲਕਮ ਟੂ ਸਬਰੰਗ ਰੇਡੀਓ।
9: ਨਮਸਕਾਰ ਰਜੇਸ਼ ਜੀ, ਤੇ ਤੁਹਾਡੇ ਸਾਰੇ ਲਿਸਨਰਸ ਨੂੰ, 94.7 ਸਬਰੰਗ ਰੇਡੀਓ ਦੇ ਸਾਰੇ ਲਿਸਨਰਸ ਵਿਊਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਜੀ, ਤੇ ਥੈਂਕ ਯੂ ਸਾਨੂੰ ਬੁਲਾਉਣ ਵਾਸਤੇ ਜੀ।
8: ਜੀ ਬਹੁਤ ਬਹੁਤ ਵਧੀਆ ਲੱਗ ਰਿਹਾ ਜੀ, ਤੁਸੀਂ ਅੱਜ ਸਾਰੇ ਪਹੁੰਚੇ ਹੋ ਭਰਾ ਮੇਰੇ, ਤੇ ਨਾਲ ਦੀ ਨਾਲ ਨਾਗਪਾਲ ਸਾਹਿਬ ਵੀ ਪਹੁੰਚੇ ਨੇ। ਨਾਗਪਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
10: ਰਜੇਸ਼ ਜੀ ਥੈਂਕ ਯੂ ਸੋ ਮਚ ਸਾਨੂੰ ਟਾਈਮ ਦੇਣ ਦਾ,

0: ਆਲਵੇਜ਼ ਜੀ ਅਪਰੀਸ਼ੀਏਟ ਕਰਦੇ ਆ ਤੁਹਾਡੇ ਟਾਈਮ ਦੇ ਲਈ
1: ਜੀ ਥੈਂਕ ਯੂ ਵੈਰੀ ਮੱਚ ਮੈਨੂੰ ਲੱਗਦਾ ਵੀ ਧਰੁਵ ਮੇਰਾ ਛੋਟਾ ਭਰਾ ਵੀ ਬੈਠਾ ਜੀ ਧਰੁਵ ਸ਼ਰਮਾ ਜੀ
2: ਥੈਂਕ ਯੂ ਰਜੇਸ਼ ਜੀ ਤੁਸੀਂ ਹਮੇਸ਼ਾ ਇੰਨੀ ਰਿਸਪੈਕਟ ਦਿੰਦੇ ਹੋ ਥੈਂਕ ਯੂ ਸੋ ਮਚ
1: ਪਿਆਰ ਦਿੰਦੇ ਰਿਸਪੈਕਟ ਨਹੀਂ
2: ਪਿਆਰ ਦਿੰਦੇ
1: ਛੋਟੇ ਨੂੰ ਪਿਆਰ ਦੇਈਦਾ
2: ਛੋਟੇ ਸੌਰੀ ਪਿਆਰ ਦਿੰਦੇ ਥੈਂਕ ਯੂ
1: ਹਾਂਜੀ ਠੀਕ ਹੈ ਬਿਲਕੁਲ ਤੇ ਇਸ ਕਰਕੇ ਮੈਂ ਵੱਡਾ ਭਰਾ ਵਾਂ ਤੁਹਾਡਾ ਮੈਂ ਜਦੋਂ ਪਹਿਲਾਂ ਇੰਟਰੋਡਕਸ਼ਨ ਦੇਈਏ ਨਾ ਆਪਾਂ ਸਕ੍ਰਿਪਟ ਚ ਗੜਬੜ ਥੋੜੇ ਕਰਨੀ ਹੈ ਲੋਕਾਂ ਨੇ ਕਹਿਣਾ ਵੀ ਠੀਕ ਹੈ ਤੇ ਕੀ ਕਹਿੰਦੇ ਰੇਡੀਓ ਦੇ ਮਾਈਕ ਵੀ ਆਨ ਨੇ ਜੀ ਸਾਰੇ ਰੇਡੀਓ ਤੇ ਮੈਨੂੰ ਲੱਗਦਾ ਵੀ ਏਸੀ ਸਾਡਾ ਭਾਜੀ ਹਾਲੇ ਆਫ ਨਹੀਂ ਹੋਇਆ ਉਹ ਚੱਲੀ ਜਾਂਦਾ ਉਹਦੀ ਆਵਾਜ਼ ਆਉਂਦੀ ਹੋਣੀ ਪਿੱਛੋਂ ਉਹਦੇ ਚੋਂ ਜਿਹੜਾ ਇੱਕ ਤੇ ਉਹਨੂੰ ਆਨ ਆਫ ਕਰ ਦਈਏ ਤੇ ਆਪਾਂ ਆਪਣੇ ਪ੍ਰੋਗਰਾਮ ਦੀ ਗੱਲਬਾਤ ਦੀ ਸ਼ੁਰੂਆਤ ਕਰੀਏ ਤੁਹਾਨੂੰ ਪਤਾ ਵੀ ਰੈੱਡ ਸਟੋਨ ਜਿਹੜੀ ਹੈ ਜੀ ਇੱਕ ਬਹੁਤ ਹੀ ਵਧੀਆ ਤੇ ਖੂਬਸੂਰਤ ਕਮਿਊਨਿਟੀ ਹੈ ਜਿਹੜੀ ਸਾਡੇ ਨੌਰਥ ਈਸਟ ਦਾ ਹੁਣ ਗੱਲ ਬਣੀ ਹੈ ਵੈਸੇ ਨਾ ਠੰਡਕ ਦਾ ਮਾਹੌਲ ਥੋੜਾ ਜਿਹਾ ਘੱਟ ਗਿਆ ਤੇ ਬੜਾ ਵਧੀਆ ਜੀ ਇਹ ਕਮਿਊਨਿਟੀ ਹੈ ਜਿੱਥੇ ਸਾਡੇ ਭਰਾ ਰਹਿੰਦੇ ਆ ਤੇ ਇਸ ਤੋਂ ਇਲਾਵਾ ਰਹਿਣ ਤੋਂ ਇਲਾਵਾ ਵੀ ਇਹਨਾਂ ਨੇ ਬੜੇ ਵਧੀਆ ਉਪਰਾਲੇ ਸ਼ੁਰੂ ਕੀਤੇ ਆ ਅੰਡਰ ਦੀ ਲੀਡਰਸ਼ਿਪ ਆਫ ਸਾਡੇ ਨਾਗਪਾਲ ਸਾਹਿਬ ਜਿਹੜਾ ਭਰਾ ਹੈ ਸਾਡੇ ਸੰਜੀਵ ਜੀ ਤੇ ਇਹਨਾਂ ਨੇ ਸ਼ੁਰੂ ਕੀਤਾ ਤੇ ਬਾਕੀਆਂ ਦੇ ਸਾਰਿਆਂ ਨਾਲ ਉੱਥੇ ਮਿਲ ਕੇ ਤੇ ਥੋੜਾ ਜਿਹਾ ਮੈਨੂੰ ਦੱਸੋ ਜੀ ਕੀ ਸਟੈਂਪੀਡ ਦੇ ਬਾਰੇ ਤੁਸੀਂ ਥੋੜੀ ਜਾਣਕਾਰੀ ਦਿਓ ਕਿ ਵੀ ਕੀ ਸ਼ੁਰੂ ਕਰਤਾ ਤੁਸੀਂ ਵੀ ਲੋਕੀ ਇੰਨੇ ਇਕੱਠੇ ਹੋ ਕੇ ਉੱਥੇ ਜਾਂਦੇ ਹਰ ਵਾਰੀ
3: ਅੰਗਰਾਜ ਸਾਹਿਬ ਇਹ ਨਾ ਇਹ ਸਭ ਦਾ ਪਿਆਰ ਹੈ
1: ਜੀ ਜੀ
3: ਰਾਈਟ ਜੋ ਇਹ ਇਵੈਂਟ ਹੈਗਾ ਡੇ ਬਾਈ ਡੇ ਜਿਹੜੇ ਰੈੱਡ ਸਟੋਨ ਦੇ ਜਾਂ ਹੋਰ ਜਿਹੜੇ ਆਪਣੇ ਦੋਸਤ ਫਰੈਂਡ ਮਿੱਤਰ ਸਾਰੇ ਜਿਹੜੇ ਆਉਂਦੇ ਹੈਗੇ ਉਹ ਇੱਕ ਪਿਆਰ ਨਾਲ ਸੱਦਾ ਬੁਲਾਣੇ ਦਿੰਦੇ ਆ ਤੇ ਸਾਰੇ ਚਲੇ ਆਉਂਦੇ ਆ ਸੋ ਇਹੀ ਸਪੈਸ਼ਲ ਜਿਹੜਾ ਹੈਗਾ ਸਾਡਾ ਜਿਹੜਾ ਉੱਥੇ ਇੱਕ ਦੂਜੇ ਨੂੰ ਮਿਲਣ ਦਾ ਉਹ ਹੈਗਾ ਸੋ ਅੱਜ ਜਿਹੜੀ ਵੇਖ ਲਓ ਅਜੀ ਸਟੈਂਪਡ ਅੱਜ ਸ਼ੁਰੂ ਹੋਈ ਹੈ ਤੇ ਸਾਡੇ ਤਿੰਨੋ ਇੱਕੋ ਜਿਹਾ ਰੰਗ ਚ ਰੰਗ ਕੇ ਆ ਗਏ ਟੋਪੀਆਂ ਸ਼ੋਪੀਆਂ ਪਾ ਗਏ
1: ਮੈਨੂੰ ਪਹਿਲਾਂ ਪਤਾ ਹੁੰਦਾ ਤੁਹਾਨੂੰ ਮੈਂ ਕਹਿੰਦਾ ਮੇਰੇ ਵਾਸਤੇ ਵੀ ਉਦਾਂ ਦੀ ਲੈ ਆਇਓ ਚਲੋ ਕੋਈ ਗੱਲ ਨਹੀਂ ਤੁਸੀਂ ਭਰਾ
2: ਤੁਹਾਡੀ ਵੀ ਬੜੀ ਬਹੁਤ ਵਧੀਆ ਲੱਗਦੀ
1: ਹੈ ਮੇਰੀ ਤਾਂ ਵਧੀਆ ਹੁੰਦੀ ਹੈ
3: ਨਹੀਂ ਉਸੇ ਰੰਗ ਚ ਰੰਗ ਕੇ ਆਏ ਹੈਗੇ ਤੇ ਸਟੈਂਪੀਡ ਐਜ਼ ਤੁਸੀਂ ਜਿਵੇਂ ਜੁਲਾਈ 5th ਤੇ ਆਪਣਾ ਪਲਾਨ ਹੈਗਾ ਸੋ ਦੋ ਦਿਨ ਹੀ ਰਹਿ ਗਏ ਹੈਗੇ ਕੱਲ ਦਾ ਦਿਨ ਵਿੱਚ ਰਹਿ ਗਿਆ ਜਿਹੜੀ ਐਕਸਾਈਟਮੈਂਟ ਹੈ ਨਾ ਉਹ ਬੜੀ ਇੱਕ ਅਲੱਗ ਤਰ੍ਹਾਂ ਦੀ ਐਕਸਾਈਟਮੈਂਟ ਹੈ ਜਿਵੇਂ ਇੰਝ ਲੱਗਦਾ ਬਸ ਹੁਣ ਵਿਆਹ ਤਿਆਰ ਹੈ ਕਿ ਬਸ ਜਾ ਕੇ ਨੱਚਣਾ ਉਸ ਦਿਨ ਤੇ ਇਤਨੀ ਮਿਹਨਤ ਜਿਹੜੀ ਪਿਛਲੇ ਕੁਛ 2 ਮਹੀਨੇ 3 ਮਹੀਨੇ ਤੋਂ ਲੱਗੇ ਹੋਏ ਹੈਗੇ ਸਾਰੇ ਭਰਾ ਸੋ ਹੋਪਫੁਲੀ
1: ਚਾਹ ਪਕੌੜੇ ਖਾ ਖਾ ਕੇ ਮੈਨੂੰ ਪਤਾ ਵੀ ਜਦੋਂ ਆਪਾਂ ਪਹਿਲਾਂ ਵੀ ਤੁਹਾਡਾ ਲਾਂਚ ਕੀਤਾ ਸੀ ਉਦੋਂ
3: ਇਹ ਚਾਹ ਪਕੌੜੇ ਵੀ ਬਹੁਤ ਸਾਰੀ ਆਈਟਮਾਂ ਜਿਹੜੀਆਂ ਹੈਗੀਆਂ ਉਹ ਧਰੂਵ ਜੀ ਦੱਸਣਗੇ ਤੁਹਾਨੂੰ ਇਸ ਬਾਰੇ ਵੀ ਤੇ ਜਿਹੜਾ ਜੁਲਾਈ 5th ਨੂੰ ਅਸੀਂ 10 o'clock ਰੈੱਡ ਸਟੋਨ ਪਾਰਕ ਵਿੱਚ ਕਰਨ ਜਾ ਰਹੇ ਹਾਂ ਜਿਹੜਾ ਰੈੱਡ ਸਟੋਨ ਪਾਰਕ ਜਿਹੜਾ ਆਪਾਂ ਪਹਿਲਾਂ ਪ੍ਰੋਗਰਾਮ ਕਰਦੇ ਰਹੇ ਹਾਂ ਜਿੱਥੇ 2 ਸਾਲ ਉਸ ਪਾਰਕ ਵਿੱਚ ਨਹੀਂ ਹੈਗਾ ਇਸ ਵਾਰੀ ਥੋੜੀ ਜਿਹੀ ਹਟ ਕੇ ਜਿਹੜੀ ਜਿਹੜਾ ਰੈੱਡ ਸਟੋਨ ਬੁਲੇਵਾਰਡ ਹੈਗਾ ਬੁਲੇਵਾਰਡ ਐਂਡ ਰੈੱਡ ਸਟੋਨ ਰੈੱਡ ਸਕਾਈ ਵੇ ਦੇ ਕੋਰਨਰ ਉੱਤੇ ਸਕੂਲ ਹੈਗਾ ਜ਼ੋਨ ਉਸ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਕਿਉਂਕਿ ਲਾਸਟ 2 ਸਾਲ ਥੋੜੀ ਜਗ੍ਹਾ ਜਿਵੇਂ ਜਿਵੇਂ ਟਾਈਟ ਲੱਗ ਰਹੀ ਸੀਗੀ ਸੋ ਪਾਰਕਿੰਗ ਨੂੰ ਵੀ ਇਸ ਜਗ੍ਹਾ ਤੇ ਬਹੁਤ ਬੈਟਰ ਹੈ ਸੋ ਅਸੀਂ ਉਸ ਚੀਜ਼ ਨੂੰ ਹੋਰ ਬੈਟਰ ਕਰਨ ਦੀ ਕੋਸ਼ਿਸ਼ ਕੀਤੀ ਹੈ ਲੋਕੇਸ਼ਨ ਵੱਡੀ ਹੈ ਸੋ ਇਸ ਕਰਕੇ ਆਪਾਂ ਉਹ ਲੋਕੇਸ਼ਨ ਨੂੰ ਫਿਰ ਚੂਜ਼ ਕੀਤਾ ਸੋ ਸਿਟੀ ਨੇ ਵੀ ਪੂਰਾ ਹੈਲਪ ਕੀਤੀ ਉਸ ਵਿੱਚ ਉਸ ਲੋਕੇਸ਼ਨ ਤੇ ਮੂਵ ਆਨ ਕਰਨ ਨੂੰ ਸੋ ਉਹਨਾਂ ਦਾ ਵੀ ਥੈਂਕ ਯੂ ਕਰਦੇ ਹਾਂ ਇਹਦੇ ਵਿੱਚ ਜਿਹੜਾ ਹੈਗਾ ਸਾਡੇ ਚੀਫ ਗੈਸਟ ਜਿਹੜੇ ਹੈਗੇ ਪ੍ਰੀਮੀਅਰ ਡੈਨਿਸ ਸਮਿਥ ਜਿਹੜੇ ਹੈਗੇ ਉਹ ਸਾਡੇ ਚੀਫ ਗੈਸਟ ਨੇ ਸੋ ਬਾਕੀ ਸਾਰੇ ਭਰਾ ਆਉਂਦੇ ਹੀ ਹੈਗੇ ਨਾਲ ਜਿਹੜੇ ਮਿਨਿਸਟਰਸ ਵਗੈਰਾ ਉਹਨਾਂ ਨੇ ਆਉਣਾ
1: ਸੋ ਫ੍ਰੀ ਚ ਨੇ ਨਾਲ
3: ਜਿੱਥੇ ਵੇਖੋ ਲੀਡਰ ਜਿਹੜਾ ਜਾਂਦਾ ਹੈਗਾ ਤੇ ਲੀਡਰ ਦੇ ਨਾਲ ਤਾਂ ਫਿਰ ਸਾਰੇ ਆਉਂਦੇ ਹੀ ਹੈਗੇ ਸਰ ਇਹ ਤਾਂ ਉਹਨਾਂ ਦੀ ਜੋਬ ਐਂਡ ਡਿਊਟੀਜ਼ ਆਪਾਂ ਕਿਸੇ ਵੀ ਕੰਟਰੀ ਰਹਿੰਦੇ ਆ ਲੀਡਰ ਦੇ ਨਾਲ ਤਾਂ ਸਭ ਦੇ ਫਿਰ ਨਾਲ
1: ਪ੍ਰੀਮੀਅਰ ਦੇ ਨਾਲ ਤੁਸੀਂ ਜਿਹੜੇ ਦੋਸਤ ਦੇਖ ਰਹੇ ਨੇ ਸੁਣ ਰਹੇ ਨੇ ਦੱਸ ਦਿਓ ਵੀ ਜਦੋਂ ਤੁਸੀਂ ਆਣਾ ਪ੍ਰੀਮੀਅਰ ਨਾਲ ਫੋਟੋ ਖਿਚਾਣੀ ਹੈ ਬਾਕੀ ਨਾਲ ਫ੍ਰੀ ਚ ਹੀ ਮਿਲ ਜਾਣੀ ਤੁਹਾਨੂੰ ਕਿਉਂਕਿ ਹਨਾ ਜੀ ਕੰਪਲੀਮੈਂਟਰੀ ਤੁਸੀਂ ਇਸ ਕਰਕੇ ਚੰਗੀ ਰੌਣਕ ਲੱਗਣੀ ਹੈ ਬਾਕੀ ਜਿਹੜੇ ਸਾਡੇ ਸਾਰੇ ਹੀ ਦੋਸਤ ਮਿੱਤਰ ਨੇ ਚਾਹੇ ਉਹ ਮਿਨਿਸਟਰ ਨੇ MLA ਨੇ MPs ਨੇ ਉਹ ਸਾਰੇ ਵੀ ਉੱਥੇ ਪਹੁੰਚਦੇ ਆ ਤੇ ਬੜੀ ਵਧੀਆ ਰੌਣਕ ਲੱਗਦੀ ਹੈ ਤੇ
3: ਰਜੇਸ਼ ਜੀ ਇੱਕ ਚੀਜ਼ ਹੈ ਇਹਦੇ ਵਿੱਚ ਕਿ ਹਰ ਸਾਰੇ ਹੀ ਇਹ ਨਹੀਂ ਕਿ ਆਪਾਂ ਇੱਕੋ ਸਾਰੇ ਜਿੰਨੇ ਵੀ MLAs ਹੈਗੇ ਵੀ ਇਨਵਾਈਟ ਐਵਰੀਵਨ ਇਹ ਕਮਿਊਨਿਟੀ ਦਾ ਕੰਮ ਹੈਗਾ ਇਹ ਕਿਸੇ ਪਾਰਟੀ ਦਾ ਕੰਮ ਨਹੀਂ ਅਸੀਂ ਕਰ ਰਹੇ ਅਸੀਂ ਕਮਿਊਨਿਟੀ ਦਾ ਨਹੀਂ ਨਹੀਂ ਆਪਾਂ ਸਭ ਨੂੰ ਇਨਵਾਈਟ ਕੀਤਾ ਹੈਗਾ ਸਭ ਆ ਰਹੇ ਨੇ ਤੇ ਸਭ ਦਾ ਜੀ ਸਦਕੇ ਹੈਗਾ
1: ਠੀਕ ਠੀਕ ਹੈ ਨਹੀਂ ਵੈਰੀ ਗੁੱਡ ਬੜਾ ਵਧੀਆ ਤੁਸੀਂ ਕੀ ਕਹਿੰਦੇ ਆ ਉਪਰਾਲਾ ਕਰਦੀ ਤੁਹਾਡੀ ਕਮਿਊਨਿਟੀ ਐਸੋਸੀਏਸ਼ਨ ਜਿਹੜੀ ਰੈੱਡ ਸਟੋਨ ਕਮਿਊਨਿਟੀ ਐਸੋਸੀਏਸ਼ਨ ਹੈ ਤੇ ਕਾਫੀ ਉੱਥੇ ਇਹਨਾਂ ਨੇ ਪਿਛਲੇ ਟਾਈਮ ਤੇ ਵੀ ਕਾਫੀ ਵਧੀਆ ਮੌਸਮ ਲਾਇਆ ਸੀਗਾ ਤੇ ਲੋਕਾਂ ਨੇ ਕਾਫੀ ਕੁਛ ਖਾਧਾ ਪੀਤਾ ਹੁਣ ਉਹ ਖਾਣ ਪੀਣ ਦੀ ਜਿੰਮੇਵਾਰੀ ਕਿਹਦੀ ਤੇ ਕੀ ਦੱਸਣਾ ਜੀ
3: ਇਹ ਦਰੂ ਸਾਹਿਬ ਦੇ ਲਾਦ ਨੇ ਛੋਟੇ ਭਰਾ ਦੀ
1: ਉਹਦੀ ਸਿਹਤ ਤੇ ਲੱਗਾ ਮੈਨੂੰ ਵੇਖ ਕੇ ਵੀ ਮੇਰੇ ਨੂੰ ਵੀ ਅੱਜ ਮੈਂ ਸ਼ਰਟ ਖਾਣ ਪੀਣ ਵਾਲਾ ਬੰਦਾ ਹਾਂਜੀ ਮੈਂ ਸ਼ਰਟ ਚੇਂਜ ਕਰਕੇ ਸਪੈਸ਼ਲ ਇਸੇ ਕਰਕੇ ਕਿਉਂਕਿ ਮੈਨੂੰ ਖਾਣ ਪੀਣ ਦੀ ਦਿੱਕਤ ਹੋ ਗਈ ਸੀ ਅੱਜ ਕਾਫੀ ਜ਼ਿਆਦਾ
4: ਜੀ ਨਹੀਂ ਨਹੀਂ ਮੈਂ ਦੱਸਦਾ ਤੁਹਾਨੂੰ ਸੋ ਕਈ ਚੀਜ਼ਾਂ ਤੁਹਾਨੂੰ ਪਤਾ ਹੀ ਹੈ ਜਿਹੜੀ ਇੱਕ ਟਿਪੀਕਲ ਸਟੈਂਪੀਡ
1: ਸਾਰਿਆਂ ਨੂੰ ਸਭ ਕੁਝ ਪਤਾ

0: Argentina ganó, ¿no? ¿Cierto? Iván está otra página, está ni
1: ਤੇ ਇੱਕ ਹੋਰ ਗੱਲ ਜਸਟ ਇਨ ਕੇਸ ਉਹ ਵੀ ਨਹੀਂ ਕਿਸੇ ਨੂੰ ਪਸੰਦ ਆਉਂਦਾ ਫਿਰ ਆਪਣੇ ਕੋਲ ਰਾਜਮਾ ਚੌਲ ਵੀ ਰੱਖੇ ਥੋੜੇ
0: ਉੱਥੇ ਕਮਰਾ ਵੀ ਰੱਖਿਆ ਉਹ ਤਾਂ
2: ਕੁਲਫੀਆਂ ਹੀ ਨਹੀਂ ਮਿਸ ਕਰਨੀਆਂ
1: ਸੋ ਸੋ ਅਨਦਰ ਥਿੰਗ ਫॉर ਕਿਡਸ ਵੀ ਹੈਵ ਕਾਟਨ ਕੈਂਡੀ ਵੀ ਹੈਵ ਆਈਸ ਕ੍ਰੀਮ ਐਂਡ ਵੀ ਹੈਵ ਹੈਨਾ ਫੇਸ ਪੇਂਟਿੰਗ ਕਰਾਫਟਸ ਐਂਡ ਸਭ ਤੋਂ ਵੱਡੀ ਆਪਣੀ ਵੀ ਹੈਵ ਬਿਗ ਡਾਂਸਿੰਗ ਹਾਊਸਿਸ ਸੋ ਯੂ ਵੋਂਟ ਸੀ ਦੈਟ ਔਨ ਰੈਗੂਲਰ ਬਾਰਬੀਕਿਊ ਸੋ ਦਿਸ ਇਜ਼ ਸਮਥਿੰਗ ਡਿਫਰੈਂਟ ਆ ਇੱਥੇ ਇੱਕ ਹੋਰ ਗੱਲ ਪਿਛਲੇ ਸਾਲ ਆਪਣੇ ਕੋਲ ਇੱਕ ਸੀਗਾ ਜਿਹੜਾ ਹੋਰਸ ਵੈਗਨ ਰਾਈਡ ਇਸ ਵਾਰੀ ਦੋ ਆ ਕਿਉਂਕਿ ਪਿਛਲੇ ਵਾਰ ਵੀ ਬਹੁਤ ਲੋਕੀ ਵੇਟ ਕਰਦੇ ਰਹੇ ਉਹਨਾਂ ਨੂੰ ਮਿਲੀ ਨੀ ਚਾਂਸ ਟੂ ਗੋ ਔਨ ਇਟ ਸੋ ਦਿਸ ਟਾਈਮ ਵੀ ਹੈਵ ਟੂ ਸੋ ਸਾਰਾ ਕੁਝ ਮਤਲਬ ਡਬਲ ਜਾਂ ਟ੍ਰਿਪਲ ਕੀਤਾ ਪਿਛਲੇ ਸਾਲ ਤੋਂ ਔਰ ਥੋੜੀ ਚੇਂਜਿਸ ਲਿਆਂਦੀਆਂ
0: ਐਂਡ ਮੋਰ ਤੁਹਾਡੀ ਸਿਹਤ ਦੇਖ ਕੇ ਵੀ ਲੱਗਦਾ ਹੈ ਕਿ ਕਿਉਂ ਜੀ ਬਹੁਤ ਸਾਰਿਆਂ ਦਾ ਪਿਆਰ ਲੈਂਦਾ ਜੀ ਧਰੁਵ ਜਿਹੜਾ ਹਮੇਸ਼ਾ ਵਲੰਟੀਅਰ ਵੀ ਬਹੁਤ ਮਿਹਨਤ ਦੇ ਨਾਲ
1: ਕਰਦਾ
0: ਵੀ ਹੁਣ ਤੁਸੀਂ ਡੈਂਟਿਸਟ ਵੀ ਬਣ ਗਏ ਦਿਓ
1: ਹਾਂਜੀ
0: ਦੰਦ ਵੀ ਲੋਕਾਂ ਦੇ ਸਾਫ਼ ਕਰ ਦਿੰਦਾ ਜੀ ਪੈਸੇ ਲੈ ਕੇ ਚੰਗੇ ਪੈਸੇ
3: ਕਮਾਉਂਦਾ ਨਹੀਂ ਕਹਿੰਦਾ ਜੀ ਤੁਹਾਡੇ ਕੋਲ ਕੋਈ ਪੈਸੇ ਨਹੀਂ ਲਾਵਾਂਗੇ ਜੋ ਲਾਵਾਂਗੇ ਗਵਰਨਮੈਂਟ
0: ਨਹੀਂ ਬਹੁਤ ਵਧੀਆ ਜੀ ਧਰੁਵ ਹੁਣ ਕਾਫੀ ਮਿਹਨਤ ਕਰਦੇ ਆਪਣੀ ਕਮਿਊਨਿਟੀ ਦੇ ਵਿੱਚ ਸ਼ੁਰੂ ਤੋਂ ਵਲੰਟੀਅਰ ਹੋਣ ਦੇ ਨਾਤੇ
1: ਐਬਸੋਲੂਟ ਥੈਂਕ ਯੂ ਹਾਂਜੀ ਸੋ ਨੈਕਸਟ ਅਪ ਜਿਹੜੇ ਸਾਡੇ ਸਪੌਂਸਰਸ ਹੈ ਉਹ ਵੀ ਵੇਖ ਜੀ ਦੱਸਣਗੇ ਸਾਨੂੰ
0: ਜੀ
3: ਥੈਂਕ ਯੂ ਧਰੁਵ ਜੀ
1: ਥੈਂਕ ਯੂ
3: ਹਾਂਜੀ ਰਜੇਸ਼ ਜੀ
0: ਜੀ ਜੀ ਜੀ ਅੱਗੇ ਅਗਲਾ ਐਪੀਸੋਡ ਜਿਹੜਾ ਵਧਾਈਏ ਜੀ
3: ਪਹਿਲੇ ਤਾਂ ਗੱਲ ਕਰੀਏ ਜੀ ਸਟੈਂਪੇਡ ਦੀ
0: ਜੀ
3: ਅੱਜ ਮੈਨੂੰ ਲੱਗਦਾ ਤੁਸੀਂ ਸਟੈਂਪੇਡ ਗਰਾਊਂਡ ਤੋਂ ਆਲਰੇਡੀ ਜਾ ਆਏ ਹੋ ਜਿੱਦਾਂ ਦੇ ਤੁਹਾਡੇ ਮੈਨੂੰ ਲੁੱਕ ਅਟਾਇਰ ਦਿਖ ਰਿਹਾ
0: ਮੈਂ ਅੱਜ ਕਈਆਂ ਜਗ੍ਹਾ ਤੇ ਘੁੰਮ ਫਿਰ ਗਿਆ ਬਟ ਸਟੈਂਪੇਡ ਨਹੀਂ ਗਿਆ
3: ਅੱਛਾ ਜੀ
0: ਤੇ ਹੁਣ ਕਿਉਂਕਿ ਕੱਲ ਤੋਂ ਸਟੈਂਪੇਡ ਹੀ ਹੋਣੀ ਤੇ ਇਸ ਕਰਕੇ ਮੈਂ ਸੋਚਿਆ ਵੀ ਅੱਜ ਦਾ ਦਿਨ ਥੋੜਾ ਜਿਹਾ ਬਾਹਰ ਬਾਕੀ ਜਗ੍ਹਾ ਤੇ ਘੁੰਮ ਰਹੀ ਪਰ ਸਟੈਂਪੇਡ ਨੂੰ ਵੀ ਤਿਆਰ ਹੋ ਕੇ ਜਾਣਾ ਪੈਂਦਾ
3: ਬਿਲਕੁਲ ਬਿਲਕੁਲ ਹੁਣ ਜੀ 10 ਦਿਨ ਮੈਨੂੰ ਲੱਗਦਾ ਹੈ ਕਿ ਸਾਨੂੰ ਪੂਰਾ ਸਟੈਂਪੇਡ ਦੇ ਰੰਗ ਦੇ ਵਿੱਚ ਰੰਗ ਜਾਣਾ ਚਾਹੀਦਾ
0: ਬਿਲਕੁਲ
3: ਜਿਹੜਾ ਸਟੈਂਪੇਡ ਦੀ ਸਪਿਰਿਟ ਸਟੈਂਪੇਡ ਦੇ ਗਰਾਊਂਡ ਤੋਂ ਸਟਾਰਟ ਹੁੰਦੀ ਹੈ ਉਹ ਪੂਰੇ ਕੈਲਗਰੀ ਤੇ ਜਾਂਦੀ ਹੈ ਜੀ ਸਪਿਰਿਟ ਨੂੰ ਤੇ ਉਹ ਫਿਰ ਉਹ ਸਪਿਰਿਟ ਚੱਲ ਕੇ ਸੰਡੇ ਨੂੰ ਆ ਰਹੀ ਹੈ ਰੈੱਡ ਸਟੋਨ ਦੇ ਵਿੱਚ
0: ਵੈਰੀ ਗੁੱਡ
3: ਰਾਈਟ ਜੀ ਤੇ ਰੈੱਡ ਸਟੋਨ ਨੇ ਪੂਰਾ ਇੰਤਜ਼ਾਮ ਕੀਤਾ ਹੋਇਆ ਸਾਰੇ ਚਾਹੇ ਉਹ ਫੈਮਿਲੀਜ਼ ਮੈਂਬਰ ਹੈ ਚਾਹੇ ਉਹ ਬਜ਼ੁਰਗ ਨੇ ਚਾਹੇ ਉਹ ਕਿਡਸ ਨੇ ਸਾਰੀ ਅਰੇਂਜਮੈਂਟ ਕੀਤੀ ਹੋਈ ਹੈ ਹਰ ਇੱਕ ਦੇ ਵਾਸਤੇ ਸਪੈਸ਼ਲੀ ਕਿਡਸ ਵਾਸਤੇ ਜਿੱਦਾਂ ਧਰੁਵ ਨੇ ਦੱਸਿਆ ਕਿ ਬਹੁਤ ਸਾਰੀ ਚੀਜ਼ਾਂ ਅਸੀਂ ਐਡ ਕੀਤੀਆਂ ਇਸ ਵਾਰ ਲਾਸਟ ਈਅਰ ਬਹੁਤ ਸਾਰੇ ਕਿਡਸ ਜਿਹੜੇ ਹੈ ਹਾਰਸ ਵੈਗਨ ਰਾਈਡ ਤੋਂ ਵਾਂਝੇ ਰਹਿ ਗਏ ਸੀ ਕਿਉਂਕਿ ਲਾਈਨ ਬਹੁਤ ਸੀ ਸਾਡੀ ਐਕਸਪੈਕਟੇਸ਼ਨ ਤੋਂ ਜ਼ਿਆਦਾ ਉੱਥੇ ਜਿਹੜਾ ਸੀ ਲਾਈਨ ਅਪ ਸੀ ਪਲੱਸ ਜਿਹੜੇ ਹੋਰ ਬਾਉਂਸੀ ਕੈਸਲ ਦਾ ਜਿਹੜਾ ਨਹੀਂ ਆਨੰਦ ਲੈ ਪਾਏ ਜਾਂ ਫਿਰ ਜਿਹੜੇ ਬੱਚੇ ਜਿਹੜੇ ਫੇਸ ਪੇਂਟਿੰਗ ਨਹੀਂ ਹੋ ਪਾਈ ਟਾਈਮਲੀ ਉਹਨਾਂ ਵਾਸਤੇ ਜਿੱਦਾਂ ਧਰੁਵ ਨੇ ਦੱਸਿਆ ਅਸੀਂ ਮਲਟੀਪਲ ਉੱਥੇ ਫੇਸ ਪੇਂਟਰਸ ਬੁਲਾਏ ਹੋਏ ਇਸ ਵਾਰ ਮਲਟੀਪਲ ਬਾਉਂਸੀ ਕੈਸਲਸ ਅਸੀਂ ਇੱਥੇ ਇੰਸਟਾਲ ਕਰਵਾ ਰਹੇ ਹਾਂ ਪਲੱਸ ਜਿਹੜਾ ਹਾਰਸ ਵੈਗਨ ਆ ਉਹ ਵੀ ਦੋ ਕਰ ਰਹੇ ਹਾਂ ਇਸ ਵਾਰ ਜੀ
0: ਤੇ ਤੁਹਾਡੀ ਗੱਲ ਤੋਂ ਵੀ ਜਿਹੜੇ ਮਲਟੀਪਲ ਕਹਿੰਦੇ ਪਏ ਨੇ ਜਿਹੜਾ ਨਾ ਖਾ ਕੇ ਗਿਆ ਉਹਨੂੰ ਘਰ ਜਾ ਕੇ ਖਵਾ ਕੇ ਆਣਾ
3: ਜੀ
0: ਜਿਹੜਾ ਫੇਸ ਪੇਂਟ ਆ ਗਿਆ ਪਰ ਉਹਨੇ ਫੇਸ ਪੇਂਟ ਨਹੀਂ ਕਰਾਇਆ ਤਾਂ ਉਹਨੂੰ ਘਰ ਜਾ ਕੇ ਵੀ ਕਰਕੇ
3: ਬਿਲਕੁਲ ਜੀ ਬਿਲਕੁਲ ਇੱਛਾ ਸਾਡੀ ਬਿਲਕੁਲ ਇਹੀ ਹੈ ਕਿ ਸਾਰੇ ਜਿਹੜੇ ਆ ਇੱਥੇ ਇੰਜੋਏ ਕਰਨ ਆ ਕੇ ਤੇ ਕੋਈ ਵੀ ਉਦਾਸ ਨਾ ਜਾਏ ਜਿਹੜੀ ਸਰਵਿਸ ਅਸੀਂ ਦੇ ਰਹੇ ਹਾਂ ਸਾਰਿਆਂ ਨੂੰ ਉਹ ਸਰਵਿਸ ਦਾ ਫਾਇਦਾ ਚੱਕ
0: ਤੇ ਟਿਕਟ ਕਿੰਨੀ ਹੈ ਜੀ ਉਹਦੀ
3: ਫ੍ਰੀ ਆਫ ਕਾਸਟ ਇਹ ਸਾਡੀ ਸਭ ਤੋਂ ਜਿਹੜੀ ਹੈ ਇੰਪੋਰਟੈਂਟ ਗੱਲ ਹੈ ਕਿ ਸਾਰੀ ਸਰਵਿਸ ਜਿਹੜੀਆਂ ਫ੍ਰੀ ਆਫ ਕਾਸਟ
0: ਫ੍ਰੀ ਹੈ ਜੀ ਸੋ ਇਸ ਕਰਕੇ ਫ੍ਰੀ ਫ੍ਰੀ ਫ੍ਰੀ ਦਾ ਨਾਰਾ ਜੀ ਰੈੱਡ ਸਟੋਨ ਦੇ ਅੰਦਰ
3: ਜੀ
0: ਇਹ ਸਟੈਂਪੇਡ ਬ੍ਰੇਕਫਾਸਟ ਹੋਣ ਜਾ ਰਿਹਾ ਜਿੱਥੇ ਪਰੌਂਠੇ ਦੇ ਰਹੇ ਹੋ ਤੁਸੀਂ ਨਾਲੇ ਬਰਗਰ ਵੀ ਦੇ ਰਹੇ ਹੋ ਦੋਨੋਂ ਚੀਜ਼ਾਂ ਹੈ ਤੇ ਹੋਰ ਬੜਾ ਕੁਛ ਨਾਲ ਮਿੱਠਾ ਖੱਟਾ ਲੂਣਾ ਜੋ ਵੀ
3: ਸਾਰਾ ਕੁਝ ਹਰ ਕਿਸਮ ਜਿੱਦਾਂ ਦਾ ਟੇਸਟ ਤੁਹਾਨੂੰ ਪਸੰਦ ਹੈ
0: ਬੱਚਿਆਂ ਦੀਆਂ ਕੈਂਡੀਜ਼ ਵਗੈਰਾ ਜਿਹਨੂੰ ਕਹਿੰਦੇ ਕਾਟਨ ਕੈਂਡੀਜ਼ ਵਗੈਰਾ ਉਹ ਵੀ ਮਿਲਣਗੀਆਂ
2: ਇਹ ਵੀ ਤੁਹਾਨੂੰ ਦੱਸਦੇ ਆ ਫਿਰ
3: ਜੀ ਤੇ ਜਿਹੜੀ ਇੰਪੋਰਟੈਂਟ ਗੱਲ ਹੈ ਜਿੱਦਾਂ ਹੁਣ ਤੁਸੀਂ ਦੱਸਿਆ ਜੁਲਾਈ 5 ਨੂੰ ਹੋਣ ਜਾ ਰਿਹਾ ਟਾਈਮਿੰਗ ਰਹਿਣਗੀ 10 ਤੋਂ 1 ਵਜੇ ਤੱਕ ਜਿਹੜਾ ਜਿਹੜਾ ਜਿਹੜਾ ਸਕੈਡਿਊਲ ਪ੍ਰੋਗਰਾਮ ਉਹ 10 ਤੋਂ 1 ਹੈ ਉਸ ਤੋਂ ਬਾਅਦ ਵੀ ਪ੍ਰੋਗਰਾਮ ਸਾਡੇ ਕੋਲ ਹੈ ਉਹ ਵੀ ਅਸੀਂ ਜਾਣਕਾਰੀ ਦੇਵਾਂਗੇ ਟਾਈਮਲੀ ਸਪੌਂਸਰ ਦੀ ਗੱਲ ਜ਼ਰੂਰ ਕਰਨਾ ਚਾਹਾਂਗਾ ਸਪੌਂਸਰ ਦੇ ਬਿਨਾਂ ਕੋਈ ਸ਼ੋਅ ਨਹੀਂ ਹੋ ਸਕਦਾ ਤੇ ਪੋਸੀਬਲ ਨਹੀਂ ਹੈ ਕੋਈ ਇਸ ਲੈਵਲ ਤੇ ਸਪੌਂਸਰ ਦੇ ਬਗੈਰ ਪ੍ਰੋਗਰਾਮ ਕਰਾਉਣਾ ਜਿਹੜੇ ਸਾਡੇ ਮੇਨ ਸਪੌਂਸਰ ਹੈ ਉੱਪਰ ਲਾ ਗਰੁੱਪ ਤੋਂ ਅਤਿੰਦਰ ਉੱਪਰ ਜੀ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਨਾ ਚਾਹਾਂਗੇ ਮਨਦੀਪ ਭਾਜੀ ਸਾਡੇ ਸਭ ਜਾਣਦੇ ਆ ਪ੍ਰੋਟੈਕਸ ਬਲੌਕ ਤੋਂ ਬੈਸਟ ਬਾਏ ਫਰਨੀਚਰ ਤੋਂ ਕਰਮਪਾਲ ਭਾਜੀ ਉਹਨਾਂ ਦੀ ਤਰਫ ਤੋਂ ਇੱਕ ਸਪੈਸ਼ਲ ਡਰਾਅ ਕੱਢਿਆ ਜਾ ਰਿਹਾ ਇੱਕ ਉਹ ਸੈਕਸ਼ਨਲ ਸੋਫਾ ਜਿਹਦੀ ਕਾਸਟ $1500 ਹੈ ਉਹ ਡਰਾਅ ਤੇ ਕੱਢ ਰਹੇ ਨੇ ਜਿਹੜੇ

0: ਵੀ ਭੈਣ ਭਰਾ ਉੱਥੇ ਪਹੁੰਚਣ, ਆਪਣਾ ਨਾਮ ਡਰਾਅ ਤੇ ਸ਼ਾਮਿਲ ਕਰਵਾਉਣ। ਐਟ ਦ ਐਂਡ ਆਫ ਦ ਸ਼ੋਅ ਅਸੀਂ ਇੱਕ ਲੱਕੀ ਵਿਨਰ ਉਸ ਸੈਕਸ਼ਨ ਸੋਫਾ ਵਾਸਤੇ ਚੂਜ਼ ਕਰਾਂਗੇ, ਤੇ ਫਾਈਨਲੀ ਜਿਹੜੇ ਸਾਡੇ ਰੈੱਡ ਸਟੋਨ ਤੇ ਇਹਨਾਂ ਦਾ ਉਹਨਾਂ ਵਾਸਤੇ ਵੀ ਸਾਨੂੰ ਕਾਫੀ ਉਹਨਾਂ ਦੀ ਤਰਫ਼ ਤੋਂ ਸਹਿਯੋਗ ਆਇਆ, ਉਹਨਾਂ ਨੂੰ ਵੀ ਅਸੀਂ ਤੇ ਦਿਲ ਤੋਂ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ। ਇਹ ਸਾਰੇ ਹੀ ਸਪੋਂਸਰ ਨੇ ਬਹੁਤ ਵੱਧ ਚੜ ਕੇ ਸਾਡਾ ਸਾਥ ਦਿੱਤਾ, ਤਹਿ ਦਿਲ ਤੋਂ ਉਹਨਾਂ ਦਾ ਹੱਥ ਬੰਨ ਕੇ ਸ਼ੁਕਰੀਆ ਅਦਾ ਕਰਨਾ ਚਾਹੁੰਦੇ।
1: ਬਹੁਤ ਵਧੀਆ ਜੀ, ਬੜੇ ਵਧੀਆ ਤੁਹਾਡੇ ਸਪੋਂਸਰ ਨੇ ਜਿਹੜੇ ਇੰਨੇ ਵਧੀਆ ਵਧੀਆ ਗਿਫਟ ਦਿੰਦੇ ਨੇ ਸਾਨੂੰ ਵੀ। ਕਰਮਪਾਲ ਸਿੱਧੂ ਹੋਣਾ ਨੇ ਜੀ ਬੈਸਟ ਬਾਏ ਵਾਲੇ ਦਿੱਤਾ, ਉਹ ਜਿਹੜੇ ਸਾਡੇ ਵਿਨਰ ਆਈ ਥਿੰਕ ਵੀ ਉਹਨਾਂ ਨੇ ਲੈ ਲਿਆ ਹੋਣਾ, ਕਿਉਂਕਿ ਮੈਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾਲ ਨਾਲ ਚੱਲੀ ਜਾਂਦੀ ਤੇ ਇੰਨਾ ਕੁਛ ਦੁਨੀਆਦਾਰੀ ਚੱਲਦੀ ਹੈ, ਤੇ ਸੋ ਬਹੁਤ ਵਧੀਆ ਆਪਣੀ ਕਮਿਊਨਿਟੀ ਦੇ ਵਿੱਚ ਲੋਕੀ ਜਿਹੜਾ ਬੜਾ ਵੱਧ ਚੜ ਕੇ ਸਹਿਯੋਗ ਦਿੰਦੇ ਨੇ। ਪਰ ਮੈਨੂੰ ਲੱਗਦਾ ਮੈਂ ਲਾਈਟ ਅੱਜ ਬਿਲਕੁਲ ਥੱਲੇ ਲਾਈ ਹੈ
0: ਜੀ,
1: ਤੇ ਕੈਬ ਦੇ ਵਿੱਚ ਬਰਾਊਨ ਮੁੰਡੇ ਜਿਹੜੇ ਨਾ ਬਰਾਊਨ ਲੱਗ ਰਹੇ ਆ ਨਾ ਭਾਜੀ, ਵੈਰੀ ਗੁੱਡ ਜੀ, ਬਹੁਤ ਬਹੁਤ ਵਧੀਆ। ਸੋ ਸਾਰੇ ਸਪੋਂਸਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ, ਕਿਉਂਕਿ ਅਕਸਰ ਕਈ ਵਾਰੀ ਮੇਰੇ ਕੋਲ ਦੋਸਤ ਕਹਿੰਦੇ ਵੀ ਆਪਾਂ ਸ਼ੋਅ ਰੱਖਿਆ ਤੇ ਉਹ ਤੇ ਇੰਨੀ ਟਿਕਟ ਰੱਖੀ ਹੈ
0: ਜੀ,
1: ਤੇ ਸਾਡੇ ਸਪੋਂਸਰਾਂ ਦਾ ਵੀ ਨਾਲ ਡਿਕਲੇਅਰ ਕਰਨਾ ਇੱਥੇ
0: ਜੀ,
1: ਤੇ ਮੈਂ ਹੁਣ ਕਹਿੰਦਾ ਵੀ ਸਪੋਂਸਰਾਂ ਦਾ ਤੇ ਉਦੋਂ ਡਿਕਲੇਅਰ ਕਰੋ ਜਦੋਂ ਫ੍ਰੀ ਇਵੈਂਟ ਹੋਵੇ ਹੈ ਨਾ ਜੀ, ਆਪਾਂ ਦੱਸੀਏ ਕਮਿਊਨਿਟੀ ਨੂੰ ਵੀ ਉਹਨਾਂ ਨੂੰ ਲੱਗਦਾ, ਜਦੋਂ ਤੁਸੀਂ ਆਪ ਵੀ ਪੈਸੇ ਚਾਰਜ ਕਰਦੇ ਹੋ ਤੇ ਸਾਡੇ ਕੋਲ ਆ ਕੇ ਫ੍ਰੀ ਕਹਿੰਦੇ ਹੋ ਤੇ ਉਹ ਆਈ ਥਿੰਕ ਵੀ ਸੈਂਸ ਨਹੀਂ ਬਣਦੀ, ਦੈਟਸ ਨਾਟ ਏ ਗੁੱਡ ਆਪਸ਼ਨ। ਸੋ ਜੀ ਤੇ ਅੱਗੇ ਵਧੀਏ ਅਗਲੇ ਪੜਾਵ ਚ।
2: ਅੰਗਰਾਜ ਸਾਹਿਬ ਇਹਨੇ ਇੱਕ ਚੀਜ਼ ਐਡ ਆਨ ਜ਼ਰੂਰ ਕਰਨਾ ਚਾਹੂੰਗਾ, ਇਹ ਜਿਹੜਾ ਇਵੈਂਟ ਸਪੋਂਸਰ ਤਾਂ ਹੈਗੇ ਹੀ ਸਾਡੇ, ਜਿਹੜੇ ਜਿਨ੍ਹਾਂ ਦੇ ਨਾਲ ਆਪਾਂ ਇਹ ਕਰ ਰਹੇ ਹਾਂ, ਵਲੰਟੀਅਰ ਦਾ ਬਹੁਤ ਵੱਡਾ ਰੋਲ ਹੈ। ਜਦੋਂ ਦਾ ਆਪਾਂ ਕੰਮ ਸਟਾਰਟ ਕੀਤਾ ਹੈਗਾ ਨਾ, ਸਾਡੇ ਰੈੱਡ ਸਟੋਨ ਦੇ ਜਿਹੜੇ ਵਲੰਟੀਅਰ ਨੇ ਨਾਲ ਜਾਂ ਹੋਰ ਵੀ ਜਿਹੜੇ ਸਾਡੇ ਹਰਿਆਣਾ ਗਰੁੱਪ ਤੇ ਸਭ ਦੇ ਜਿਹੜੇ ਜੁੜੇ ਹੋਏ ਨੇ, ਉਹਨਾਂ ਦਾ ਬਹੁਤ ਵੱਡਾ ਰੋਲ ਹੈ ਇਸ ਦੇ ਅੰਦਰ। ਸੋ ਉਹਨਾਂ ਦੇ ਬਗੈਰ ਅਸੀਂ ਇਹ ਇਵੈਂਟ ਨਹੀਂ ਕਰ ਸਕਦੇ। ਵਲੰਟੀਅਰ ਅਗਰ ਵੀ ਹੁਣ ਵੀ ਸਾਡੀ ਕੋਈ ਆਵਾਜ਼ ਸੁਣ ਰਿਹਾ, ਸਾਨੂੰ ਵਲੰਟੀਅਰ ਚਾਹੀਦੇ ਹੈਗੇ ਸਟਿਲ, ਤੇ ਕੱਲ ਸ਼ਾਮ ਨੂੰ ਅਸੀਂ ਪਾਰਕ ਦੇ ਅੰਦਰ ਸਾਰੇ ਵਲੰਟੀਅਰ ਮੀਟਿੰਗ ਕਰ ਰਹੇ ਹਾਂ, ਸੋ ਕੋਈ ਸਾਡੇ ਨਾਲ ਜੁੜਨਾ ਚਾਹੁੰਦਾ ਮੋਸਟ ਵੈਲਕਮ, ਸਾਡੇ ਨਾਲ ਆ ਕੇ ਵਲੰਟੀਅਰ ਕਰ ਸਕਦੇ ਹੈਗੇ। ਸੋ ਕਿਉਂਕਿ ਇਤਨੀ ਵੱਡਾ ਇਵੈਂਟ ਹੈਗਾ, ਸੋ 40-50 ਵਲੰਟੀਅਰ ਸਾਨੂੰ ਚਾਹੀਦੇ ਹੈਗੇ। ਸੋ ਮੈਂ ਅਗੇਨ ਥੈਂਕ ਯੂ ਕਰਨਾ ਚਾਹਾਂਗਾ ਵਲੰਟੀਅਰਾਂ ਦਾ, ਜਿਹੜੇ ਵਲੰਟੀਅਰ ਸਾਡੇ ਨਾਲ ਆ ਕੇ ਜੁੜੇ ਨੇ, ਜਿਹੜੇ ਹੁਣ ਤੋੜੀ ਕੱਢਦੇ ਰਹੇ ਨੇ, ਸੋ ਉਹਨਾਂ ਦੇ ਬਗੈਰ ਅਸੀਂ ਕੁਛ ਨਹੀਂ ਕਰ ਸਕਦੇ ਸੀਗੇ।
1: ਠੀਕ ਹੈ ਜੀ, ਤੇ ਤੁਸੀਂ ਕਹਿ ਰਹੇ ਵੀ 1 ਵਜੇ ਤੋਂ ਬਾਅਦ ਵੀ ਕੋਈ ਪਟਾਕਾ ਪਾਣਾ ਚਾਹੁੰਦੇ, ਉਹਦੇ ਬਾਰੇ ਵੀ ਕੁਝ ਦੱਸਣਾ?
0: ਬਿਲਕੁਲ ਦੱਸਾਂਗੇ ਜੀ, ਹੁਣ ਜਿਹੜਾ ਜਦੋਂ ਸਾਡੀ ਕਨਵਰਸੇਸ਼ਨ ਖਤਮ ਹੋ ਜਾਏਗੀ ਫਿਰ ਉਹਨਾਂ ਨੂੰ ਵੀ ਰੂਬਰੂ
2: ਕਰਾਵਾਂਗੇ।
1: ਠੀਕ ਹੈ ਜੀ, ਠੀਕ ਹੈ, ਵੈਰੀ ਗੁੱਡ। ਸੋ ਜੀ ਤੇ ਹੋਰ ਇਹਦੇ ਬਾਰੇ, ਧਰੂਵ ਕਹਿੰਦਾ ਮੈਂ ਕੋਈ ਮਸਾਲਾ ਤਿਆਰ ਕੀਤਾ
3: ਹੋਵੇ, ਹਾਂ ਇਹਨਾਂ ਨੇ ਦੱਸਣਾ
2: ਤੁਹਾਨੂੰ ਨਹੀਂ, ਮਸਾਲਾ ਤਾਂ ਕਹਿੰਦੇ ਭਰੇ ਹੋਏ ਆ ਆਪਾਂ, ਇੰਨੇ ਦਿਨ ਤੋਂ ਚੱਲ ਰਹੇ ਆ, ਅੰਦਰ ਕੋਈ ਨਾ ਕੁਝ ਹੈਗਾ ਜਿਹੜਾ ਵੀ ਕੱਢ ਲਈਏ ਮੌਕਾ ਹੈਗਾ ਇਸ ਟਾਈਮ। ਸੋ ਇਹੀ ਹੈ, ਵੰਸ ਅਗੇਨ ਆਪਾਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਾਂਗੇ ਸਾਰੇ ਉੱਥੇ ਪਹੁੰਚਣ, ਅਗਰ ਇਨ ਕੇਸ ਕੋਈ ਰਾਈਡ ਇੱਕ ਦੂਜੇ ਨਾਲ ਲੈ ਸਕਦਾ ਦੈਟ ਵਿਲ ਬੀ ਨਾਈਸ, ਕਿਉਂਕਿ ਉੱਥੇ ਜਿਹੜੀ ਪਾਰਕਿੰਗ ਹੈਗੀ ਸਾਰੀ ਸਟਰੀਟ ਸਾਰੀ ਸੀਟਾਂ ਤੇ ਜਿਹੜੀ ਸਾਈਡ ਜਿਹੜੀ ਹੈਗੀਆਂ ਉਹਨੂੰ ਯੂਜ਼ ਕਰਨ, ਸੋ ਉੱਥੇ ਪਾਰਕਿੰਗ ਵੈਰੀ, ਅਗਰ ਇੱਕ ਦੂਜੇ ਨਾਲ ਰਾਈਡ ਲੈ ਕੇ ਆਣਗੇ ਦੈਟ ਵਿਲ ਬੀ ਨਾਈਸ, ਸੋ ਉਹਦੇ 'ਚ ਇਹ ਹੋਏਗਾ ਹੋਰ ਪਾਰਕਿੰਗ ਜਗ੍ਹਾ ਬਚ ਜਾਏਗੀ। ਸੋ ਓਪਨ ਸੱਦਾ ਹੈਗਾ, ਇਹ ਕਿਸੇ ਵੀ ਕਮਿਊਨਿਟੀ ਲਈ ਬਾਉਂਡ ਨਹੀਂ ਹੈਗਾ, ਇਕੱਲਾ ਰੈੱਡ ਸਟੋਨ ਹੀ ਆ ਕੇ ਉੱਥੇ ਆ ਸਕਦਾ ਹੈਗਾ, ਨੋ, ਇਹ ਰੈੱਡ ਸਟੋਨ ਕਮਿਊਨਿਟੀ ਐਸੋਸੀਏਸ਼ਨ ਵੱਲੋਂ ਕਰਾਏ ਜਾ ਰਿਹਾ, ਕਿ ਨਾ ਕਿ ਦੂਜੀ ਕੋਈ ਹੋਮ ਐਸੋ ਕਿਸੇ ਹੋਰ ਉਹਨਾਂ ਦੇ ਤਰਫੋਂ ਨਹੀਂ ਕਰਾਇਆ ਜਾ ਰਿਹਾ, ਤੇ ਇਹ ਫੰਡਿੰਗ ਸਾਰੀ ਅਗੇਨ ਮਹਾਜਨ ਸਾਹਿਬ ਨੇ ਤੁਹਾਨੂੰ ਦੱਸਿਆ ਸਪੋਂਸਰਾਂ ਵੱਲੋਂ, ਰਾਈਟ? ਸੋ ਇਹਦੇ ਤੇ ਜਿਹੜੇ ਵੀ ਮੇਰੇ ਮਿੱਤਰ ਦੋਸਤ ਫਰੈਂਡ ਸਾਰੇ ਸਰਕਲ ਦੇ ਜਿਹੜੇ ਵੀ ਜਾਣਦੇ ਹੈਗੇ, ਸੋ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਜ਼ਰੂਰ ਆਉਣ, ਇਸ ਚੀਜ਼ ਦਾ ਆਪਣਾ ਆਨੰਦ ਉਠਾਉਣ, ਜਿਵੇਂ ਦੱਸਿਆ ਧਰੂਵ ਨੇ ਫੂਡ ਇਤਨੇ ਤਰ੍ਹਾਂ ਦਾ ਹੈਗਾ, ਵੈਸਟਰਨ ਵੀ ਆ ਤੇ ਪਲੱਸ ਆਈਸਕ੍ਰੀਮ ਕੁਲਫੀਆਂ ਵੀ ਤੁਸੀਂ ਸ਼ਾਇਦ ਮੈਂਸ਼ਨ ਕੀਤੀਆਂ, ਕੁਲਫੀਆਂ ਵੀ ਜਿਹੜੀ ਹੈਗੀਆਂ ਗਿਵ ਅਵੇ ਉਹ ਵੀ ਫ੍ਰੀ ਹੈਗੀਆਂ, ਸੋ ਬਹੁਤ ਸਾਰੇ ਜਲੇਬੀਆਂ ਫੂਡ ਦੇ ਸਾਰਾ ਬਹੁਤ ਹੈਗਾ, ਤੇ ਨਾਲ ਇੱਕ ਰਾਜਮਾ ਚਾਵਲ ਵੀ ਨੇ, ਸੋ ਬੰਦੇ ਰੋਜ਼ ਵੇਖੋ ਜੀ ਇੱਕ ਇੱਕ ਚੀਜ਼ ਅੱਛੀ ਇਹ ਹੈਗੀ, ਸਪੋਂਸਰ ਅੱਜ ਵੀ ਅਪਰੋਚ ਕਰ ਰਹੇ ਨੇ ਵੀ ਅਸੀਂ ਤੁਹਾਡੇ ਨਾਲ ਇਹ ਜੁੜ ਜਾਈਏ, ਜਿਵੇਂ ਪੀਜ਼ੇ ਵਾਲੇ ਉਹ ਵੀ, ਸੋ ਵਰਾਇਟੀ ਸਾਰੀ ਰਹੇਗੀ, ਪੀਜ਼ਾ ਵੀ ਰਹੇਗਾ ਦੂਜਾ ਰਾਜਮਾ ਚਾਵਲ ਵੀ, ਤੇ ਧਰੂਵ ਸਾਹਿਬ ਕੁਛ ਲਾਸਟ ਤੇ ਕੁਛ ਕਹਿਣਾ ਚਾਹੁੰਗੇ?
1: ਨਹੀਂ ਬਸ ਆਪਣੇ ਜਿਹੜੇ ਸਪੈਸ਼ਲ ਗੈਸਟ ਹੈ ਜਿਹੜੇ ਤੁਸੀਂ ਆਲਰੇਡੀ ਮੈਂਸ਼ਨ ਕੀਤੇ ਹੈ, ਪਲੱਸ ਸਾਡੇ ਕੋਲ ਜਿਹੜੇ ਮੇਅਰ ਸਾਹਿਬ ਆ ਉਹ ਵੀ ਆ ਰਹੇ ਐਂਡ ਚੀਫ ਆਫ ਪੁਲਿਸ ਇਜ਼ ਆਲਸੋ ਗੋਇੰਗ ਟੂ ਬੀ ਦੇਅਰ, ਸੋ ਅਸੀਂ ਉਹਨਾਂ ਨੂੰ ਵੀ ਰੈਕਗਨਾਈਜ਼ ਕਰਨਾ ਚਾਹੁੰਦੇ ਹਾਂ ਸਪੈਸ਼ਲੀ ਆਪਣੀ ਨੌਰਥ ਈਸਟ ਕਮਿਊਨਿਟੀ ਚ, ਐਂਡ ਦੇ ਆਲਵੇਜ਼ ਹੈਲਪ ਅਸ ਆਊਟ, ਰਾਈਟ? ਸੋ ਅਸੀਂ ਚਾਹੁੰਦੇ ਹਾਂ ਦੇ ਸ਼ੁੱਡ ਬੀ ਰੈਕਗਨਾਈਜ਼ਡ।
4: ਨਹੀਂ ਡੈਫੀਨੇਟਲੀ ਜੀ, ਸਾਰਿਆਂ ਨੂੰ ਆਉਣਾ ਚਾਹੀਦਾ, ਤੇ ਪੁਲਿਸ ਦਾ ਤੁਸੀਂ ਇਸ ਕਰਕੇ ਜ਼ਿਕਰ ਕੀਤਾ ਵੀ ਬੰਦੇ ਬਣ ਜਾਓ, ਕੋਈ ਉੱਥੇ ਬੰਦਾ ਬਣ ਕੇ ਕੋਈ ਆਵੇ
0: ਜੀ, ਇੰਡਾਇਰੈਕਟਲੀ
4: ਆਪਣੇ ਧਿਆਨ ਰੱਖ ਕੇ ਖਾਓ ਪੀਓ ਤੇ ਇੰਜੋਏ ਕਰੋ ਜੀ। ਹਾਂਜੀ, ਸੋ ਜੀ ਹੋਰ ਕੁਛ?
0: ਥੈਂਕ ਯੂ।

0: ਥੈਂਕ ਯੂ ਸਰ ਤੁਸੀਂ
1: ਬਾਕੀ ਛੋਟੀ ਜਿਹੀ ਬ੍ਰੇਕ ਲੈਣੇ ਤੇ ਤੁਸੀਂ ਕੁਝ ਹੋਰ ਇੰਟਰਡਿਊਸ
0: ਹਾਂਜੀ ਨਾ ਜੀ ਸਾਨੂੰ ਦੋਸਤ ਬਸ ਬ੍ਰੇਕ ਤੋਂ ਬਾਅਦ ਤੁਹਾਨੂੰ ਉਹਨਾਂ ਨੂੰ ਰੂਬਰੂ ਕਰਾ ਦਿੰਦੇ ਤੁਹਾਨੂੰ
1: ਠੀਕ ਹੈ ਜੀ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਤੇ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਫਿਰ ਵਾਪਸ ਮਿਲਦੇ ਹਾਂ ਬਾਕੀ ਦੀਆਂ ਗੱਲਾਂ ਬਾਤਾਂ ਇਸ ਤੋਂ ਬਾਅਦ ਕਰਦੇ ਹਾਂ ਸਬਰੰਗ ਰੇਡੀਓ 94.7 FM ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 to 8 ਤੇ ਸੰਡੇ 1 ਤੋਂ ਲੈ ਕੇ 5 ਤੱਕ ਸੁਣਦੇ ਹੋ ਸੋ
2: ਇੱਕ ਮਿੰਟ
1: ਥੋੜ੍ਹੀ ਜਿਹੀ ਗੱਲਬਾਤ ਜਿਹੜੀ ਹੈ ਉਹ ਇਸੇ ਤਰੀਕੇ ਨਾਲ ਜਾਰੀ ਰਹੇਗੀ ਸੋ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ
3: ਇੰਗਲਿਸ਼ ਹਿੰਦੀ ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ
4: ਨਵੇਂ ਪੇਸ਼ੈਂਟ ਹੁਣ ਅਕਸੈਪਟ ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ
3: ਕਾਲ ਕਰੋ 5877-3600 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਤੋਂ ਸ਼ਾਮ 6 ਤੱਕ
4: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890
3: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ

0: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
1: मिलिए डॉक्टर मघर शाह और डॉक्टर समरीन रहमान से
2: हमारे तजुर्बाकार डॉक्टर्स आपको देते हैं मुकम्मल केयर
1: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं
1: आज ही विजिट करें किंग्स व्यू बुलेवर्ड पर या कॉल करें 587-360-6890-6890 लाइफलाइन मेडिकल क्लिनिक
2: आपकी सेहत हमारी जिम्मेदारी
3: नमस्ते सत श्री अकाल आदाब लिसनिंग टू कैलगरी मोस्ट पॉपुलर रेडियो रेडियो सबराम 94.7
4: एफएम टेक योर बिजनेस
5: ਸੋ ਇਹ ਸੀਗਾ ਜੀ ਇੱਕ ਛੋਟਾ ਜਿਹਾ ਕਮਰਸ਼ੀਅਲ ਮੈਸੇਜ ਤੇ ਉਹਦੇ ਨਾਲ ਤੁਹਾਨੂੰ ਦੱਸਦੀ ਵੀ ਸਾਡੇ ਸਟੂਡੀਓ ਦੇ ਵਿੱਚ ਖਾਸ ਮਹਿਮਾਨ ਹੋਰ ਆਏ ਨੇ ਤੇ ਉਹਨਾਂ ਦੇ ਨਾਲ ਵੀ ਜ਼ਿਕਰ ਕਰਨਾ ਹੈ ਸੋ ਫੋਨ ਨੂੰ ਉਲਟਾ ਕਰ ਦਿੰਦਾ ਮੈਂ ਕਿਉਂਕਿ ਫੋਨ ਜਿਹੜਾ ਡਿਸਟਰੈਕਟ ਕਰ ਦਿੰਦਾ ਮੈਨੂੰ ਨਹੀਂ ਕਰ ਰਿਹਾ ਬਟ ਜਿਨ੍ਹਾਂ ਨੂੰ ਵੀ ਕਰੇਗਾ ਇਟਸ ਨਾਟ ਗੁੱਡ ਗੱਲ ਤੇ ਜੀ ਨਾਗਵਾ ਸਾਹਿਬ ਕੀ ਦੱਸਣਾ ਚਾਹੋਗੇ ਤੁਸੀਂ ਕਹਿ ਰਹੇ ਸੀਗੇ ਕੁਛ
6: ਦੇਖ ਲਓ ਸਾਡੇ ਸੱਜੇ ਖੱਬੇ ਜਿਹੜਾ ਗਾ ਇਧਰ ਸੁਖ ਧਾਲੀਵਾਲ ਜੇ ਸਾਡੇ ਨਾਲ ਨੇ ਤੇ ਇਧਰੋਂ ਮਨਦੀਪ ਰੂਪਵਾਲੀਆ ਜੀ ਨੇ ਸੋ ਮਨਜੀਤ ਰੂਪਵਾਲੀਆ ਜੀ ਸੋ ਇਹ ਜਿਹੜਾ ਹੈਗਾ ਸਾਡਾ ਸਟੇਜ ਕੰਟੀਨਿਊਸ ਰੱਖਣਗੇ ਕਿਉਂਕਿ ਪਹਿਲਾਂ 10 ਤੋਂ ਲੈ ਕੇ 1 ਵਜੇ ਤੱਕ ਜਿਹੜਾ ਪ੍ਰੋਗਰਾਮ ਹੈਗਾ ਉਹ ਵੈਸਟਰਨ ਤੇ ਸਾਰਾ ਮਿਕਸ ਹੈਗਾ ਤੇ ਉਸ ਤੋਂ ਬਾਅਦ ਇਹਨਾਂ ਦੇ ਜ਼ਿੰਮੇ ਸਟੇਜ ਦੇ ਦਿੱਤੀ ਗਈ ਹੈ ਤੇ ਜਿਹੜੇ ਆਪਣੇ ਦੇਸੀ ਜਾਂ ਬਜ਼ੁਰਗ ਜਿਹੜੇ ਹੋਰ ਵੀ ਸਾਰੇ ਉਸ ਤੋਂ ਬਾਅਦ ਆਪਣਾ ਦੇਸੀ ਅਖਾੜਾ ਸ਼ੁਰੂ ਹੋਣਗਾ ਤੇ ਰੂਪਵਾਲੀਆ ਜੀ ਤੁਹਾਨੂੰ
5: दो गाने गाओगे फिर मतलब दो दो करके एक एक करके भी गाना जी ਗੁਰਵਾਲੇ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਿੱਧਾ ਜੰਪ ਤੇ ਮਾਰਦਾ
7: ਤਾਂ ਹੀ ਵੇਟ ਕਰ ਰਿਹਾ ਸੀ ਮੈਂ ਕਿਹਾ ਵੀ
5: ਸਵਾਗਤ ਕਰੋਗੇ ਤੇ ਫਿਰ ਸਵਾਗਤ ਨਹੀਂ ਕਰੋਗੇ ਤਾਂ ਮੈਂ ਉਦੋਂ ਤੱਕ ਗੱਲ ਨਹੀਂ ਕਰਨੀ ਜੀ
7: ਉਹ ਐਕਚੁਅਲੀ ਨਾ ਕਿਸੇ ਨੇ ਘੋੜੀ ਸੀਗੀ ਕਿਸੇ ਦੇ ਕੋਲ ਉਹ ਮੰਦਾ ਠੰਡਾ ਹੋ ਗਿਆ ਤੇ ਘੋੜੀ ਉਹਨੇ ਮਤਲਬ ਉਹਦੇ ਵਿੱਚ ਲਾਤੀ ਪਈ ਸਵਾਰੀਆਂ ਢੋਣ ਵਾਸਤੇ
5: ਠੀਕ ਹੈ ਜੀ
7: ਤੇ ਜਦੋਂ ਸਵਾਰੀਆਂ ਢੋਣ ਵਾਸਤੇ ਲਾਤੀ ਤੇ ਉਹਦੇ ਸਵਾਰੀਆਂ ਚੜ ਗਈਆਂ ਤੇ ਘੋੜੀ ਤੁਰੇ ਨਾ ਤੇ ਫਿਰ ਉਹਨੂੰ ਪੁੱਛਿਆ ਵੀ ਘੋੜੀ ਤੁਰਦੀ ਕਿਉਂ ਨੀ ਉਹ ਕਹਿੰਦੇ ਭਾਈ ਇਹਨੂੰ ਆਦਤ ਪਈ ਹੋਈ ਆ ਪਹਿਲਾਂ ਇਹਦੇ ਆ ਕੇ ਅੱਗੇ ਨੱਚੋ ਮੈਂ ਕਿਹਾ ਰਜੇਸ਼ ਜੀ ਪਹਿਲਾਂ ਕੁਛ ਭੂਮਿਕਾ ਜੀ ਬਣਨਗੇ ਵੀ ਭਾਜੀ
5: ਪਟਾਕਾ ਪਾ
7: ਸੋ ਰਜੇਸ਼ ਜੀ ਸਭ ਤੋਂ ਪਹਿਲਾਂ ਤਾਂ ਆਪ ਜੀ ਦਾ ਸਭ ਰੰਗ ਰੇਡੀਓ ਸੁਣ ਰਹੇ ਤੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੀਆਂ ਮਾਵਾਂ ਭੈਣ ਬਜ਼ੁਰਗਾਂ ਦਾ ਬੱਚਿਆਂ ਨੂੰ ਸਤਿ ਸ੍ਰੀ ਅਕਾਲ ਔਰ ਇੱਕ ਕਹਾਵਤ ਬਣੀ ਹੋਈ ਹੈ ਕਿ ਜਿਹਨੇ ਤਾਜ ਮਹਿਲ ਨੀ ਦੇਖਿਆ ਸਮਝ ਲਓ ਉਹਨੇ ਕੁਛ ਨੀ ਦੇਖਿਆ

0: ਪੈਰਿਸ ਨੀ ਦੇਖਿਆ ਟਾਵਰ ਨੀ ਦੇਖਿਆ ਕੁਛ ਨੀ ਦੇਖਿਆ ਤੇ ਏਦਾਂ ਹੀ ਸਾਡੀ ਕੈਲਗਰੀ ਦੀ ਸਟੈਂਪਿਡ ਆ ਔਰ ਜਿਹਨੇ ਸਟੈਂਪਿਡ ਨੀ ਦੇਖੀ ਤੇ ਉਹਨੇ ਸਮਝ ਲਓ ਵੀ ਕੈਲਗਰੀ ਚ ਰਹਿ ਕੇ ਕੁਛ ਨੀ ਦੇਖਿਆ ਸੋ ਇਹ ਉਹ ਯੋਧੇ ਨੇ ਜਿਹੜੇ ਏਡਾ ਵੱਡਾ ਪ੍ਰੋਗਰਾਮ ਦੇਖੋ ਤੁਸੀਂ ਇੱਕ ਤੁਸੀਂ ਨੋਟ ਕੀਤੀ ਗੱਲ ਮੈਂ ਕੀਤੀ ਸੰਜੀਵ ਜੀ ਜਦੋਂ ਵੀ ਡਿਸ਼ੀ ਦਾ ਅਨਾਊਂਸ ਕਰ ਰਹੇ ਸੀ ਨਾ ਇਹ ਪਹਿਲੀਆਂ ਕਰਕੇ ਉਸ ਤੋਂ ਬਾਅਦ ਜਦੋਂ ਨਵਾਂ ਕੋਈ ਕਰਦੇ ਸੀ ਫਿਰ ਇਹਨਾਂ ਨੂੰ ਯਾਦ ਆ ਜਾਂਦੀ ਸੀ ਪੀਜ਼ਾ ਵਗੈਰਾ ਮਤਲਬ ਕੋਈ ਚੀਜ਼ ਛੱਡੀ
1: ਨਹੀਂ
0: ਸੋ ਵਿਵੇਕ ਮਹਾਜਨ ਜੀ ਔਰ ਸੰਜੀਵ ਨਾਗਪਾਲ ਜੀ ਔਰ ਧਰੁਵ ਜੀ ਔਰ ਰੈਡ ਸਟੋਨ ਕਮਿਊਨਿਟੀ ਸੈਂਟਰ ਦੀ ਸਾਰੀ ਟੀਮ ਇੱਕ ਤੋਂ ਇੱਕ ਜੇ ਮੈਂ ਨਾਂ ਲੈਣ ਲੱਗਾ ਤੇ ਟੀਮ ਇਹਨਾਂ ਦੀ ਬਹੁਤ ਵੱਡੀ ਹੈ ਕਿਉਂਕਿ ਇਹਨਾਂ ਨੇ ਹੁਣੇ ਜ਼ਿਕਰ ਕੀਤਾ ਕਿ ਪਹਿਲਾਂ ਛੋਟੀ ਗਰਾਊਂਡ ਚ ਪ੍ਰੋਗਰਾਮ ਸੀਗਾ ਹੁਣ ਵੱਡੀ ਗਰਾਊਂਡ ਦੇ ਵਿੱਚ ਔਰ ਇਹਨਾਂ ਦੇ ਦਿਲ ਏਡੇ ਵੱਡੇ ਨੇ ਇਹਨਾਂ ਦੇ ਕੰਮ ਏਡੇ ਵੱਡੇ ਵੱਡੇ ਨੇ ਔਰ ਮੈਂ ਦੁਆ ਕਰਦਾ ਕਿ ਇਹ ਚੜ੍ਹਦੀ ਕਲਾ ਚ ਰਹਿਣ ਔਰ ਜੋ ਇਹਨਾਂ ਦੀ ਕਮਿਊਨਿਟੀ ਨੂੰ ਦੇਣ ਕਿਉਂਕਿ ਮੈਂ ਅੱਖਾਂ ਨਾਲ ਦੇਖਦਾ ਰਹਿੰਦਾ ਇਹਨਾਂ ਨੂੰ ਔਰ ਹਰ ਟਾਈਮ ਮੈਂ ਵਾਚ ਕਰਦਾ ਰਹਿੰਦਾ ਬਹੁਤ ਵੱਡੀ ਦੇਣ ਹੈ ਇਹਨਾਂ ਦੀ ਕਮਿਊਨਿਟੀ ਨੂੰ ਔਰ ਪਿਆਰ ਕਰਦੇ ਨੇ
2: ਨਾਗਪਾਲ ਸਾਹਿਬ ਦੀ ਉਹ ਕਰਦੇ ਰਹੋਗੇ ਟਾਈਮ ਸਾਡਾ ਖਤਮ ਹੋ ਜਾਣਾ
0: ਅੱਛਾ ਜੀ ਜੀ ਸਾਨੂੰ ਇਹ ਹਰ ਵਾਰੀ ਬਹੁਤ ਪਿਆਰ ਕਰਦੇ ਨੇ ਮੌਕਾ ਦਿੰਦੇ ਨੇ ਮੈਂ ਘੜੀ ਵੱਲ ਤਾਂ ਨਹੀਂ
2: ਆਉਣ ਦਾ ਮੌਕਾ ਵੀ ਜਿਹਨਾਂ ਨੂੰ ਮਿਲਦਾ ਉਹ ਵੀ ਖੁਸ਼ ਨਸੀਬੀ
0: ਹੁੰਦੀ ਹੈ ਮੈਂ ਸੁਖ ਧਾਲੀਵਾਲ ਜੀ ਤੁਹਾਡੇ ਰੂਬਰੂ ਦੁਗਾਣੇ ਕਰਾਂਗੇ ਕੁਝ ਨਵੇਂ ਤੇ ਕੁਝ ਪੁਰਾਣੇ ਸਾਰੇ ਦੁਗਾਣੇ ਬੋੜ ਛੁਕਦਾ ਜਾਊ ਨੀ ਹੁਣ ਤੇਰੇ ਪੇਕਿਆਂ ਨੂੰ ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ ਪਰ ਮੈਨੂੰ ਕਹਿਣਾ ਪੈਣਾ ਬਾਜੀ ਮਾਰ ਕੇ ਰੈਡ ਸਟੋਨ ਵਾਲੇ ਗੱਭਰੂ ਬਾਕੀ ਰਹਿ ਕੇ ਹਾਲ ਪੁੱਛਦੇ ਔਰ ਵਿਵੇਕ ਜੀ ਸੰਜੀਵ ਨਾਗਪਾਲ ਜੀ ਧਰੁਵ ਜੀ ਸਾਰੇ ਰੈਡ ਸਟੋਨ ਰਹਿੰਦੇ ਨੇ ਔਰ ਇਹ ਬਹੁਤ ਮਾਣ ਵਾਲੀ ਗੱਲ ਆ ਕਿ ਸਾਰਾ ਨਾਲ ਲੈ ਕੇ ਚੱਲਦੇ ਨੇ ਔਰ ਜਿਆਦਾ ਗੱਲਾਂ ਨਾ ਕਰੀਏ ਹੁਣ ਗੀਤ ਸਿੱਧਾ ਸਟਾਰਟ ਕਰੀਏ ਆਪਾਂ ਸੁਣਦੇ
3: ਹਾਂਜੀ
0: ਆਓ ਜੀ
3: ਮੁੰਡਾ ਮੇਰੇ

ਬਾਜੀ ਮਾਰ ਗਿਆ ਪਟਿੰਡੇ ਵਾਲਾ ਗੱਭਰੂ ਨੀ ਬਾਕੀ ਰਹਿ ਗਏ ਹਾਲ ਪੁੱਛਦੇ ਬਾਜੀ ਮਾਰ

0: ਨੇਕਾ ਗੀਤਾਂ ਦੇ ਨਾਲ ਆਪਾਂ ਸਾਰੇ ਦਰਸ਼ਕਾਂ ਦਾ ਮਨੋਰੰਜਨ ਕਰਾਂਗੇ ਔਰ ਇਸ ਵਾਰ ਖੁਸ਼ੀ ਦੀ ਗੱਲ ਇਹ ਹੈ ਕਿ ਪਹਿਲੇ ਮੈਂ ਪਿਛਲੀ ਵਾਰ ਪਰਫਾਰਮ ਕੀਤਾ ਸੀ ਇਕੱਲੇ ਨੇ ਤੇ ਇਸ ਵਾਰ ਇਹ ਕਹਿੰਦੇ ਇਕੱਲੇ ਨੀ ਆਪਾਂ ਦੁਗਾਣੇ ਸੁਣਨੇ ਆ ਤੇ ਸੁੱਖ ਧਾਲੀਵਾਲ ਜੀ ਹੁਣ ਨਾਲ ਸਾਰੇ ਪਰਫਾਰਮ ਕਰਾਂਗੇ ਆਪਾਂ ਇਕੱਠੇ
1: ਬਿਲਕੁਲ ਜੀ ਬੜਾ ਬਹੁਤ ਵਧੀਆ ਮੌਸਮ ਲੱਗਣਾ ਜਦੋਂ ਅਖਾੜੇ ਲੱਗਣੇ ਆ ਉੱਥੇ ਤੇ ਉਹਦੇ ਵਿੱਚ ਜਿੱਦਾਂ ਤੁਸੀਂ ਸੋਹਣੀ ਲਿਆ ਵੀ ਇਹਨਾਂ ਦੀ ਬੜੀ ਬੁਲੰਦ ਆਵਾਜ਼ ਦੇ ਮਾਲਕ ਨੇ ਦੋਨੋਂ ਜਣੇ ਬਹੁਤ ਸੋਹਣਾ ਗਾਉਂਦੇ ਹੋ ਤੁਸੀਂ ਹਾਂਜੀ
0: ਥੈਂਕ ਯੂ ਸੋ ਮਚ ਜੀ ਜੀ ਬੁਲੰਦ ਆਵਾਜ਼ ਔਰ ਜਿਹੜੇ ਸਪਾਂਸਰ ਸਾਹਿਬਾਨ ਨੇ
1: ਬੜੇ ਸਰੀਲੇ ਵੀ ਨੇ ਤੇ ਬਹੁਤ ਇਹਨਾਂ ਨੂੰ ਕਾਫੀ ਗਾਣੇ ਗਾਉਣ ਦਾ ਜਿਹਨੂੰ ਕਹਿੰਦੇ ਵੀ ਐਕਸਪੀਰੀਅੰਸ ਹੈ ਬਹੁਤ ਵਧੀਆ ਵਧੀਆ ਗਾਣੇ
0: ਜਦ ਜਦ ਵੀ ਹਜ਼ੂਰ ਤੁਹਾਡੇ ਕੋਲ ਆਏ ਆ ਰੇਡੀਓ ਸਟੇਸ਼ਨ ਇੰਨਾ ਪਿਆਰ ਕੀਤਾ ਤੁਸੀਂ ਹਰ ਵਾਰੀ ਕੀਤਾ ਔਰ ਇਹ ਅੱਜ ਤੋਂ ਨੀ ਬਹੁਤ ਦੇਰ ਤੋਂ ਸਿਲਸਿਲਾ ਚੱਲਦਾ ਆ ਰਿਹਾ ਔਰ ਤੁਹਾਡਾ ਥੈਂਕਸ ਹੈ ਤੁਹਾਡੇ ਸਰੋਤਿਆਂ ਦਾ ਥੈਂਕਸ ਹੈ ਜਿਹੜੇ ਤੁਹਾਡੇ ਨਾਲ ਜੁੜੇ ਰਹਿੰਦੇ ਆ ਔਰ ਪਿਆਰ ਕਰਦੇ ਆ ਔਰ ਜਿੰਨੇ ਸਪੋਂਸਰ ਸਾਹਿਬਾਨ ਨੇ ਉਹ ਇਹਨਾਂ ਦੇ ਸਪੋਂਸਰ ਨਹੀਂ ਹੈਗੇ ਸਾਡੇ ਵੀ ਸਪੋਂਸਰ ਹੈ ਕਿਉਂਕਿ ਜਦੋਂ ਕੜੀ ਜੁੜਦੀ ਹੈ ਨਾ ਫਿਰ ਸਾਰੇ ਵਿੱਚ ਰਲ ਜਾਂਦੇ ਨੇ ਔਰ ਬੈਸਟ ਬਾਏ ਤੋਂ ਅਤਿੰਦਰ ਭਾਜੀ ਔਰ ਮਨਦੀਪ ਦੁੱਗਲ ਜੀ ਸਾਰੇ ਸਪੋਂਸਰ ਹੋਰ ਵੀ ਜਿੰਨੇ ਵਲੰਟੀਅਰ ਨੇ ਸੋ ਸਾਰਿਆਂ ਦਾ ਮੈਂ ਥੈਂਕਸ ਕਰਦਾ ਕੱਲ ਨੂੰ ਪੂਰੇ ਭੰਗੜੇ ਪਰਸ ਨੂੰ ਪਾਉਣੇ ਮਹਾਰਾਜ ਤੇ ਤੁਹਾਡੇ ਤੋਂ ਸ਼ੁਰੂਆਤ ਕਰਨੀ ਹੈ ਰਜੇ ਜੀ
1: ਮੈਂ ਬਿਲਕੁਲ ਮੈਂ
0: ਟਾਈਮ ਕੱਢ ਕੇ ਆਉਂਦਾ ਤੁਹਾਡਾ ਬਹੁਤ ਬਿਜ਼ੀ ਹੁੰਦਾ
1: ਮੈਂ ਉਦੋਂ ਇੱਥੇ ਰੇਡੀਓ ਤੇ ਸਟੂਡੀਓ ਤੇ ਕਰੂੰਗਾ ਨਾ ਨਾਲ ਨਾਲ ਮੈਂ ਭੰਗੜਾ ਪਾਈ ਜਾਵਾਂ ਲਾਈਵ
2: ਸਬ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਸੰਜੀਵ ਜੀ ਤੇ ਵਿਵੇਕ ਜੀ ਦਾ ਜਿਨ੍ਹਾਂ ਨੇ ਮੈਨੂੰ ਕੈਲਗਰੀ ਦੇ ਵਿੱਚ ਕੈਲਗਰੀ ਦੀ ਆਡੀਅੰਸ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਤੇ ਆਪਣੇ ਕਲਚਰਲ ਪੰਜਾਬੀ ਭਾਈਚਾਰੇ ਦੇ ਰੂਬਰੂ

0: ਆਉਣ ਦਾ ਮੌਕਾ ਮਿਲਿਆ ਮੈਨੂੰ ਤੇ ਮੈਂ ਆਪਣੇ ਆਪ ਨੂੰ ਇੰਟਰੋਡਿਊਸ ਕਰ ਸਕਾਂ ਤੇ ਉਸ ਦੇ ਨਾਲ ਨਾਲ ਹੀ ਮੈਂ ਧੰਨਵਾਦ ਕਰਦੀ ਹਾਂ ਮਨਜੀਤ ਜੀ ਦਾ ਜਿਨ੍ਹਾਂ ਨੇ ਮੈਨੂੰ ਇੰਨੀ ਵੱਡਾ ਮੌਕਾ ਦਿੱਤਾ ਕਿ ਪਹਿਲਾ ਸ਼ੋਅ ਮੇਰਾ ਆਪਣੀ ਕੈਲਗਰੀ ਸਿਟੀ ਦੇ ਵਿੱਚ ਹੋ ਰਿਹਾ ਤੇ ਧੰਨਵਾਦ ਸਬਰੰਗ ਰੇਡੀਓ ਦਾ ਕਿ ਅੱਜ ਅਸੀਂ ਸਰੋਤਿਆਂ ਦੇ ਰੂਬਰੂ ਹੋ ਰਹੇ ਹਾਂ ਤੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਦੀ ਹਾਂ ਜੀ ਪਲੀਜ਼ ਜ਼ਰੂਰ ਆਇਓ ਸੰਡੇ ਨੂੰ ਸਾਰਿਆਂ ਨੇ ਰਲ ਕੇ ਰੌਣਕਾਂ ਲਾਉਣੀ ਹੈ ਖਾ ਪੀ ਕੇ ਪਰੌਂਠੇ ਪੂੰਠੇ
1: ਰਾਜਮਾ ਚਾਵਲ ਉਧਰ ਖਾਣਾ ਇਧਰ ਤੁਸੀਂ ਦੇਖੋ ਵੀ ਕਿੱਧਰ ਜਾਣਾ
0: ਨਹੀਂ ਵਧੀਆ ਗੱਲ ਹੈ ਰਾਈਮ ਦੇਖੋ ਨਾਲ ਨਾਲ ਬਣਾ ਦਿੰਦੇ
2: ਹਾਂ ਇੱਕ ਦੋ ਲਾਈਨਾਂ ਹੋ ਜਾਣ
0: ਹਾਂਜੀ ਜਰੂਰ

0: Very good, very good.
1: बहुत भी नहीं था सारे
2: सारे क्या था तो ये फोर्थ लग गया
3: मानते नहीं ना मैं जो
0: अपना अपना शौक है ना
2: मेरी लागे कि उन्होंने यही कहा ना फोर्ड ते लैके जाना कि तुसी
3: मैं सफारी ते जाना चाहती सी ये कहने नहीं सी फोर्ड ही लैके जाना सी देसी जट ट्रैक्टर वाले जट कहंदे सी साडा ट्रैक्टर ही मूरे रहंदा है सफारी तो मूरे ट्रैक्टर साडा फोर्ड है कहंदे
2: नहीं नहीं बहुत वधिया जी मैं वही कहना मेनू गलती तो नहीं लग गई लिरिक्स तो नहीं खराब हो गई नहीं बड़ा वधिया लग रहा जी माहौल वैसे ਤੇ ਮੈਨੂੰ ਲੱਗਦਾ ਵੀ ਜਦੋਂ ਸਾਡੇ ਸਟੂਡੀਓ ਦੀ ਬ੍ਰੇਕ ਹੋਏਗੀ ਤੇ ਥੋੜਾ ਜਿਹਾ ਆਪਾਂ ਹੋਰ ਜੇ ਗੀਤ ਸੰਗੀਤ ਗਾਣਾ ਹੋਏਗਾ ਫੇਸਬੁੱਕ ਵਾਲੇ ਦੋਸਤਾਂ ਦੇ ਨਾਲ ਬਣੇ
3: ਰਵਾਂਗੇ
2: ਕਿਉਂਕਿ ਤੁਸੀਂ ਹੁਣ ਆਰਟਿਸਟ ਨੂੰ ਨਾ ਮੇਰੇ ਇੱਕ ਦੋਸਤ ਨੇ ਜੀ ਵਿਨੋਦ ਕਰਨਾ ਜੀ ਉਹ ਦੇਖਦੇ ਹੋਣਗੇ ਤੇ ਉਹ ਫਿਰ ਕਹਿੰਦੇ ਹੁੰਦੇ ਆ ਤੇ ਜਦੋਂ ਆਪਾਂ ਬਾਲੀਵੁੱਡ ਨਾਈਟ ਦੇ ਸ਼ੋਅ ਸ਼ੁਰੂ ਕੀਤੇ ਤੇ ਅਕਸਰ ਸਿੰਗਰ ਇੱਕ ਦੋ ਗਾਣੇ ਗਾ ਕੇ ਨਾ ਤੇ ਉਹ ਕਹਿੰਦੇ ਵੀ ਚਲੋ ਠੀਕ ਹੈ ਆਪਾਂ ਗਾ ਲਿਆ ਤੇ ਉਹ ਕਹਿੰਦੇ ਵੀ ਜੇ ਜਦ ਮੈਨੂੰ ਗਵਾ ਨਾ ਤੇ ਜੇ ਗਵਾਨਾ ਤੇ ਤੂੰ ਕਹਿੰਦੇ ਗਰਮ ਕਰਕੇ ਨਾ ਮੈਨੂੰ ਪਹਿਲਾਂ ਅੱਧਾ ਘੰਟਾ ਛੇੜਿਆ ਨਾ ਕਰ ਬਹੁਤ ਮਤਲਬ ਉਹਨਾਂ ਦੇ ਨਾਲ
1: ਕਹਿੰਦੇ ਨਾ ਕਿ ਕਲਾਕਾਰ ਤੇ ਤਵਾ ਏ ਜਲਦੀ ਕਿਤੇ ਗਰਮ ਨੀ ਹੁੰਦੇ ਜਲਦੀ ਕਿਤੇ ਠੰਡੇ ਨੀ ਹੁੰਦੇ
2: ਕਹਿੰਦੇ ਨਾ ਵੀ ਭਾਂਬਰ ਭਠਿਆ ਭਖਿਆ ਹੋਵੇ ਕਹਿੰਦੇ ਨੀ ਉਹ ਕੁਛ ਮਾਰ ਦੋ ਉੱਤੇ ਢੱਕ ਦੋ ਉਹਨੂੰ ਵੀ ਚਲੋ ਜੀ ਖਤਮ ਕਰੋ ਬਾਕੀ ਹੁਣ ਕਰੋਗੇ ਜੀ
3: ਉਹ ਤਾਂ ਸਾਡਾ ਰੂੰਗਾ ਜਿਹਾ ਹੁੰਦਾ ਉਹਨਾਂ ਕਿ ਹਲੇ ਅਸੀਂ ਸਟਾਰਟ ਹੀ ਹੁੰਦੇ ਹੁੰਦੇ ਆ ਉਦੋਂ ਜੇ ਕਹਿ ਦੇਣ ਫੇਰ ਸਾਡਾ ਵੀ ਕਹਿੰਦੇ ਮੂਡ ਖਰਾਬ ਹੋ ਜਾਂਦਾ
2: ਤਾਂ ਕਿ ਜਿਹੜੇ
3: ਹੌਸਲਾ ਅਫਜ਼ਾਈ ਹੁੰਦੀ ਹੈ ਇਹੀ ਹੁੰਦੀ ਹੈ ਜਿਸ ਨਾਲ ਸਾਨੂੰ ਮਿਲਦਾ ਹੈ
1: ਜਿਹੜੇ ਇੰਨੇ ਕੁ ਪਿਆਰ ਕੀਤਾ ਸਰੋਤਿਆਂ ਨੇ ਦਿਲਾਂ ਤੇ ਰਾਜ ਕੀਤਾ ਹਨਾ ਔਰ ਜਵਾਨਾਂ ਦੇ ਉੱਤੇ ਚੜੇ ਹੋਏ ਆ ਗੀਤ ਹਨਾ ਬਾਜੀ ਮਾਰ ਗਿਆ ਬਠਿੰਡੇ ਵਾਲਾ ਇੱਕ ਦਾਰੂ ਦੂਜੀ ਤੀਵੀਂ ਰੱਗ ਰੱਗ ਚ ਫਸਾਈ ਫਿਰਦਾ ਜੱਗੇ ਜੱਟ ਵਾਂਗੂ ਯਾਰਾਂ ਦੀ ਚੜਾਈ ਬਲੀਏ ਸਾਰੇ ਗੀਤ ਜਾਨੀ ਕਿ ਜਦੋਂ ਇੱਕ ਤੋਂ ਇੱਕ ਫੇਰ ਗੀਤ ਆਉਂਦੇ ਆ ਨਾ ਤੇ ਫਿਰ ਪੂਰੇ ਮਾਹੌਲ ਬਣਦਾ ਤੇ ਫਿਰ ਕਿੱਥੇ ਜਲਦੀ ਕਿਤੇ ਠੰਡਾ ਹੁੰਦਾ
2: ਬਿਲਕੁਲ ਬਿਲਕੁਲ ਜੀ ਨਾਲੇ ਹੁਣ ਤੁਸੀਂ ਬਠਿੰਡੇ ਤੋਂ ਗਾਣਾ ਸ਼ੁਰੂ ਕੀਤਾ ਤੇ ਬਠਿੰਡੇ ਦੇ ਇੱਥੇ ਹੈਗੇ ਵੀ ਬੜੇ ਨੇ ਮਤਲਬ ਪੱਕਾ ਹੁਣ ਪਹੁੰਚਣਾ ਰੈੱਡ ਸਟੋਨ ਦੇ ਵਿੱਚ ਗਾਣਾ ਸੁਣਨ ਵਾਸਤੇ ਇਹਨਾਂ ਨੇ ਕਹਿਣਾ ਵੀ ਆਪਾਂ ਗਾਣਾ ਵੀ
3: ਨਹੀਂ ਕੱਲੇ ਬਠਿੰਡੇ ਵਾਲੇ ਨੀ ਸਾਰੇ ਲੁਧਿਆਣਾ ਅੰਮ੍ਰਿਤਸਰ ਸਾਰੇ ਫਿਰ ਉਹਨਾਂ ਨੂੰ ਗੁੱਸਾ ਕਰ ਜਾਣਾ ਵੀ ਤਾਂ ਕੱਲੇ ਬਠਿੰਡੇ ਦੀ ਮਸ਼ਹੂਰੀ ਕਰ ਰਹੇ ਹੈ ਸਾਡਾ ਸਨੇਹਾ ਸਾਰੇ ਨੂੰ ਮਾਲਵਾ ਦੁਆਬਾ ਮਾਝਾ ਸਾਰੇ ਆਉਣ
1: ਮੁੰਡੇ ਪੱਕੇ ਨੇ ਪੰਜਾਬ ਵਾਲੇ
0: ਹਨ ਇਹ ਹਰਿਆਣਾ ਵਾਲੇ ਕੀ ਕਰਾਂਗੇ ਹਰਿਆਣਾ ਕੇ ਜਾਟ ਵੀ ਤਾਂ ਦੇਖਣ
1: ਹਰਿਆਣਵੀ ਛੋਰੇ ਜੋ
3: ਬਾਰਡਰ
0: ਬਾਰਡਰ ਮੈਂ ਤਾਂ ਜਾਣ ਵਾਸਤੇ ਹਰਿਆਣਾ ਤੇ ਅੱਗੇ ਜਾਣਾ ਪੈਣਾ
2: ਹਰਿਆਣੇ ਦਾ ਵੀ ਜਿਹੜਾ ਬੜਾ ਯੋਗਦਾਨ ਹੈ
0: ਹਰਿਆਣਾ
2: ਬੜਾ ਬਹੁਤ ਵਧੀਆ ਰੌਣਕ ਮੇਲਾ ਜਿਹੜਾ ਹਰਿਆਣੇ ਵਾਲੇ ਵੀ ਲਾਉਂਦੇ ਆ ਕਿਉਂਕਿ ਮੈਨੂੰ ਵੀ ਚੰਡੀਗੜ੍ਹ ਰਹਿਣ ਦਾ ਕਾਫੀ ਮੌਕਾ ਮਿਲਿਆ ਮੇਰੇ ਬੜੇ ਦੋਸਤ ਹਰਿਆਣਵੀ ਸੀਗੇ ਤੇ ਬਹੁਤ ਵਧੀਆ ਇੰਜੋਏ ਕੀਤਾ ਹੁਣ ਵੀ ਸੰਜੀਵ ਜੀ ਆਪਾਂ ਹੁਣ ਵੀ ਇੱਥੇ ਵੀ ਬਹੁਤ ਇੰਜੋਏ ਕਰਦੇ ਹਾਂ ਤੇ ਅਗਲੇ ਗਾਣੇ ਨੂੰ ਵੀ ਮੇਰੇ ਤੋਂ ਕਿੱਕ ਸਟਾਰਟ ਮਾਰ ਦੀ ਕੋਈ
1: ਬਿਲਕੁਲ ਮਹਾਰਾਜ ਜਰੂਰ ਜੀ
2: ਸ਼ੁਰੂਆਤ ਉਧਰੋਂ ਹੀ ਕਰਨੀ ਹੈ
1: ਜੀ ਠੀਕ ਹੈ ਜੀ
3: ਸ਼ੁਰੂਆਤ ਮੇਰੀ
1: ਜਾਨ ਜਾਨ ਕਹਿ ਕੇ

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 ਐਫਐਮ ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 ਐਫਐਮ
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 ਪੀਐਮ ਸੰਡੇਜ਼ 1 ਟੂ 5 ਪੀਐਮ
2: ਵਿਜ਼ਿਟ sabrang.ca
1: 94.7 FM Radio Sursangam har hafte 20 ghante suno Monday to Friday sham 4 to 5 Kuldeep Singh vichar charcha sham 8 to 9 Jitendra Pannu Radio Sursangam.ca phone 403-585-0910 Radio Sursangam
4: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732-1208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਸ਼ਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ

0: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
2: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ

0: ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
0: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਤੇ ਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
6: ਓਹੋ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
1: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
3: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨ੍ਹਾਂ ਹੀ ਨਹੀਂ ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੇ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ ਰੇਡੀਓ ਸੁਰਸੰਗਮ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
2: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ

0: ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫ਼ਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
3: ਦੂਜੀ ਲੋਕੇਸ਼ਨ 117-7771 ਐਵੇਨਿਊ
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222 ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨ੍ਹਾਂ ਹੀ ਨਹੀਂ ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ ਤੁਸੀਂ ਸੁਣ ਰਹੇ ਹੋ ਜੀ ਰੇਡੀਓ ਸੁਰਸੰਗਮ 94.7 FM ਤੇ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਅੱਜ 3 ਜੁਲਾਈ ਹੈ ਦਿਨ ਸ਼ੁੱਕਰਵਾਰ ਹੈ ਤੇ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ 10 ਵਜੇ ਤੱਕ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ ਇਸ ਪ੍ਰੋਗਰਾਮ ਦੇ ਵਿੱਚ ਗੱਲ ਹੋਵੇਗੀ ਪੰਜਾਬ ਦੀ ਗੱਲ ਹੋਵੇਗੀ ਭਾਰਤ ਦੀ ਕੁਛ ਵੱਡੀਆਂ ਖਬਰਾਂ ਤੇ ਅਸੀਂ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਵੱਡੀਆਂ ਖਬਰਾਂ ਦਾ ਵਿਸਥਾਰ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਘੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਦੇ ਕੋਲੋਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ। ਪੰਨੂ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ।
1: ਜੀ ਸ਼ੁਕਰੀਆ ਸਬਲੀਨ, ਸਤਿ ਸ੍ਰੀ ਅਕਾਲ ਜੀ।
0: ਪੰਨੂ ਸਾਹਿਬ, ਆਪਾਂ ਦੋ ਤਿੰਨ ਦਿਨ ਤੋਂ ਗੱਲ ਕਰ ਰਹੇ ਹਾਂ, ਕਾਂਗਰਸ ਦੀ ਜਿਹੜੀ ਹਾਈਕਮਾਨ ਆ ਉਹਨਾਂ ਨੇ ਜਿਹੜੀ ਲੀਡਰਸ਼ਿਪ ਦੇ ਵਿੱਚ ਤਬਦੀਲੀਆਂ ਕੀਤੀਆਂ ਉਹਦੀ, ਤੇ ਜੇ ਮੈਂ ਅੱਜ ਦੀ ਗੱਲ ਕਰਾਂ ਤਾਂ ਸੁਰਖੀਆਂ ਲੱਗੀਆਂ ਹੋਈਆਂ ਕਾਂਗਰਸੀਆਂ ਚ, ਚੱਲੀ ਗੱਲ ਚੰਨੀ ਹੀ ਸਾਡਾ ਮੱਲ, ਤੇ ਕਿਸੇ ਨੇ ਲਿਖਿਆ ਕਿ ਮੋਰਿੰਡਾ ਮੰਥਨ ਜਿਹੜਾ ਉਹਨੇ ਕੀਤਾ ਹੈ ਚੰਨੀ ਨੇ ਇਕੱਠ ਕੀਤਾ, ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਕੀ ਕੁਛ ਨਿਕਲਿਆ ਜੀ ਇਸ ਇਕੱਠ ਦੇ ਵਿੱਚੋਂ?
1: ਚੰਡੀਗੜ੍ਹ ਤੋਂ ਜਦੋਂ ਬਾਹਰ ਨਿਕਲਦਾ ਲੁਧਿਆਣੇ ਵਾਲੇ ਪਾਸੇ ਨੂੰ ਰਸਤਾ, ਪਹਿਲਾ ਟਾਊਨ ਆਉਂਦਾ ਖਰੜ। ਕਿਸੇ ਵਕਤ ਤੇ ਬਹੁਤ ਵੱਡਾ ਹੁੰਦਾ ਸੀ, ਚੰਡੀਗੜ੍ਹ ਵੀ ਅਜੇ ਜੰਮਿਆ ਨਹੀਂ ਸੀ, ਤੇ ਮੋਹਾਲੀ ਵੀ ਨਿੱਕਾ ਜਿਹਾ ਪਿੰਡ ਹੁੰਦਾ ਸੀ, ਤੇ ਚੰਡੀਗੜ੍ਹ ਰਾਜਧਾਨੀ ਬਣ ਗਈ। ਉਹਦੇ ਨਾਲ ਨਾਲ ਪੰਜਾਬ ਦੇ ਦਫ਼ਤਰ ਮੋਹਾਲੀ ਚ ਬਣਨ ਲੱਗ ਪਏ। ਮੋਹਾਲੀ ਪਹਿਲਾਂ ਤਹਿਸੀਲ ਬਣਿਆ, ਫਿਰ ਉਹ ਜ਼ਿਲ੍ਹਾ ਬਣ ਗਿਆ ਤੇ ਖਰੜ ਚ ਸ਼ਾਮਿਲ ਹੋ ਗਿਆ। ਹੁਣ ਅਗਲੀ ਵਾਰੀ ਜਦੋਂ ਵਾਧੇ ਘਾਟੇ ਹੋਏ ਤੇ ਖਰੜ ਦੀ ਮਿਊਂਸਪਲ ਕਮੇਟੀ ਤੋੜ ਕੇ ਇਹਨੂੰ ਮੋਹਾਲੀ ਦੀ ਜਿਹੜੀ ਮਿਊਂਸਪਲ ਕਾਰਪੋਰੇਸ਼ਨ ਉਹ ਚਿਮੜਾ ਦੇਣਗੇ। ਇਹਦੇ ਤੋਂ 10-12 ਕਿਲੋਮੀਟਰ ਉਰੇ ਹੋਰ ਲੁਧਿਆਣੇ ਨੂੰ ਤੁਰੋ ਤੇ ਇੱਕ ਅਗਲਾ ਟਾਊਨ ਆਉਂਦਾ ਮੋਰਿੰਡਾ, ਇਤਿਹਾਸਿਕ ਸ਼ਹਿਰ। ਉਹ ਸ਼ਹਿਰ ਦੇ ਵਿੱਚ ਕੱਲ ਚਰਨਜੀਤ ਸਿੰਘ ਚੰਨੀ ਨੇ ਇਕੱਠ ਰੱਖਿਆ ਸੀ। ਚਰਨਜੀਤ ਸਿੰਘ ਚੰਨੀ ਆਪ ਖਰੜ ਦਾ ਰਹਿਣ ਵਾਲਾ, ਕਿਸੇ ਵਕਤ ਉੱਥੋਂ ਦੀ ਮਿਊਂਸਪਲ ਕਮੇਟੀ ਦਾ ਪ੍ਰਧਾਨ ਵੀ ਹੁੰਦਾ ਸੀ। ਬਾਅਦ ਵਿੱਚ ਚਮਕੌਰ ਸਾਹਿਬ ਰਿਜ਼ਰਵ ਹਲਕੇ ਤੋਂ ਜਾ ਕੇ ਚੋਣ ਲੜੀ, ਆਜ਼ਾਦ ਜਿੱਤ ਗਿਆ। ਅਗਲੀ ਵਾਰੀ ਕਾਂਗਰਸ ਵੱਲੋਂ ਜਿੱਤ ਗਿਆ, ਫਿਰ ਉਹ ਮੰਤਰੀ ਬਣਿਆ ਤੇ ਦਾਲ ਲੱਗਾ, ਮੌਕਾ ਬਣ ਗਿਆ ਤੇ ਉਹ ਮੁੱਖ ਮੰਤਰੀ ਵੀ ਬਣ ਗਿਆ। ਹੁਣ ਉਹ ਜਦੋਂ ਵਿਧਾਨ ਸਭਾ ਚੋਣਾਂ ਆਈਆਂ 2022 ਦੀਆਂ, ਦੋ ਸੀਟਾਂ ਤੋਂ ਖਲੋਤਾ ਸੀ, ਦੋਵਾਂ ਤੋਂ ਹਾਰ ਗਿਆ। ਆਪਣੇ ਪੁਰਾਣੀ 3 ਵਾਰ ਜਿੱਤੀ ਹੋਈ ਚਮਕੌਰ ਸਾਹਿਬ ਸੀਟ ਵੀ ਹਾਰ ਗਿਆ, ਤੇ ਬਰਨਾਲੇ ਲਾਗੇ ਜਾ ਕੇ ਭਦੌੜ ਤੋਂ ਖੜਾ ਸੀ, ਉੱਥੋਂ ਵੀ ਹਾਰ ਗਿਆ ਅਸਲੋਂ ਨਵੇਂ ਉੱਠੇ ਮੁੰਡੇ ਤੋਂ। ਸਾਰੇ ਕਹਿੰਦੇ ਸੀ ਹੁਣ ਚੰਨੀ ਦਾ ਕੋਈ ਅਸਰ ਨਹੀਂ ਰਹਿ ਗਿਆ, ਜਿਹੜਾ ਮੁੱਖ ਮੰਤਰੀ ਹੁੰਦਿਆਂ ਦੋਵੇਂ ਸੀਟਾਂ ਹਾਰ ਗਿਆ ਉਹਦਾ ਕਾਹਦਾ ਅਸਰ। 2024 ਦੀਆਂ ਪਾਰਲੀਮੈਂਟ ਚੋਣਾਂ ਆਈਆਂ, ਉਹ ਆ ਕੇ ਜਲੰਧਰ ਦੀ ਰਿਜ਼ਰਵ ਸੀਟ ਤੋਂ ਖਲੋ ਗਿਆ, ਇੱਥੋਂ ਪਾਰਲੀਮੈਂਟ ਮੈਂਬਰ ਚੁਣਿਆ ਗਿਆ। ਪਰ ਉਹਦੀ ਇਸ ਚੋਣ ਦੇ ਵਿੱਚ ਵੀ ਕਾਫੀ ਰੱਪੜ ਪਿਆ ਰਿਹਾ, ਕਿਉਂਕਿ ਇੱਥੇ ਇੱਕ ਰਿਜ਼ਰਵ ਅਸੈਂਬਲੀ ਹਲਕਾ ਫਲੌਰ ਹੈ, ਉੱਥੋਂ ਦੇ MLA ਵਿਕਰਮਜੀਤ ਸਿੰਘ ਤੇ ਜਿਹੜਾ ਸਾਬਕਾ MP ਚੌਧਰੀ ਸੰਤੋਖ ਸਿੰਘ ਦਾ ਪੁੱਤਰ ਹੈ, ਉਹਦੇ ਉੱਤੇ ਦੋਸ਼ ਲੱਗਦਾ ਸੀ ਕਿ ਉਹ ਇਹਦੇ ਨਾਲ ਨਹੀਂ ਤੁਰਿਆ। ਜਦੋਂ ਚੌਧਰੀ ਸੰਤੋਖ ਸਿੰਘ ਦਾ ਦੇਹਾਂਤ ਹੋਇਆ ਸੀ ਤੇ ਉਹਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਟਿਕਟ ਮਿਲੀ ਸੀ, ਉਦੋਂ ਇਹ ਦੋਸ਼ ਚਰਨਜੀਤ ਸਿੰਘ ਚੰਨੀ ਤੇ ਵੀ ਲੱਗਦਾ ਸੀ ਕਿ ਪੂਰੀ ਮਦਦ ਨਹੀਂ ਕੀਤੀ। ਚਰਨਜੀਤ ਸਿੰਘ ਚੰਨੀ ਦਾ ਕੁੜਮਾ ਮਹਿੰਦਰ ਸਿੰਘ KP ਸਾਬਕਾ ਮੰਤਰੀ, ਇਹਨੇ ਉਹਨੂੰ ਕਹਿ ਕੇ ਪਾਰਲੀਮੈਂਟ ਦੀ ਟਿਕਟ ਤੈਨੂੰ ਦਵਾਉਣੀ ਹੈ, ਆਪ ਚੁੱਪ ਚਪੀਤੇ ਉੱਥੇ ਇੱਕ ਕੋਠੀ ਲੈ ਲਈ, ਉੱਥੇ ਰਹਿਣ ਲੱਗ ਪਿਆ ਤੇ ਟਿਕਟ ਆਪਣੇ ਵਾਸਤੇ ਲਾਇਆ। ਘਰ ਵਿੱਚ ਵੀ ਇਸ ਗੱਲ ਤੋਂ ਲੜਾਈ ਸੀ। ਇਹਦੇ ਬਾਵਜੂਦ ਇਹ ਗੱਲ ਸੱਚੀ ਹੈ ਕਿ ਪੰਜਾਬ ਦੇ ਦਲਿਤ ਭਾਈਚਾਰੇ ਇਤਿਹਾਸ ਵਿੱਚ ਜੇ ਕੋਈ ਸਭ ਤੋਂ ਵੱਡਾ ਲੀਡਰ ਕਾਂਗਰਸ ਦਾ ਗਿਣਿਆ ਜਾਂਦਾ ਤੇ ਚਰਨਜੀਤ ਸਿੰਘ ਚੰਨੀ ਹੈ। ਇਸੇ ਚਰਨਜੀਤ ਸਿੰਘ ਚੰਨੀ ਨੇ ਪਿਛਲੇ ਦਿਨਾਂ ਵਿੱਚ ਕਾਫੀ ਵਿਰੋਧ ਕੀਤਾ ਮੌਜੂਦਾ ਪ੍ਰਧਾਨ

0: ਸੁਰਿੰਦਰ ਸਿੰਘ ਰਾਜਾ ਵੜਿੰਗ ਦਾ। ਦੋਵਾਂ ਦੀ ਲਗਾਤਾਰ ਖਹਿਬਾਜੀ ਚੱਲਦੀ ਰਹੀ ਚੱਲਦੀ ਰਹੀ। ਕਾਂਗਰਸ ਪਾਰਟੀ ਦੇ ਵਿੱਚੋਂ ਵਿਰੋਧ ਨੂੰ ਵੇਖਦਿਆਂ ਸੈਂਟਰ ਦੀ ਇਹਨਾਂ ਦੀ ਹਾਈ ਕਮਾਂਡ ਵੀ ਮੁੜ ਮੁੜ ਬੈਠਦੀ ਰਹੀ, ਸਿੱਟੇ ਕੋਈ ਨੀ ਨਿਕਲ ਸਕੇ, ਕਈ ਦਿਨ ਲਮਕਾਉਂਦੇ ਰਹੇ ਤੇ ਅਖੀਰ ਉਹਨਾਂ ਨੇ ਇੱਕ ਫੈਸਲਾ ਦੇ ਦਿੱਤਾ ਟੁੱਟਵਾਂ ਕਿ ਪ੍ਰਧਾਨ ਤਾਂ ਰਾਜਾ ਵੜਿੰਗ ਹੀ ਰਹੂਗਾ, ਆਪੋਜੀਸ਼ਨ ਲੀਡਰ ਵੀ ਪ੍ਰਤਾਪ ਸਿੰਘ ਬਾਜਵਾ ਹੀ ਰਹੂ ਤੇ ਇਹ ਜਿਹੜਾ ਚਰਨਜੀਤ ਸਿੰਘ ਚੰਨੀ ਹੈ ਇਹਨੂੰ ਚੋਣ ਕੰਪੇਨ ਕਮੇਟੀ ਦਾ ਮੁਖੀ ਬਣਾ ਕੇ ਉਹਨਾਂ ਦੇ ਬਰਾਬਰ ਦਰਜਾ ਦੇਣ ਦਾ ਯਤਨ ਕੀਤਾ ਤੇ ਇਹ ਨਹੀਂ ਮੰਨਿਆ। ਇਹਨੇ ਇੱਕ ਦਿਨ ਦਾ ਫਰਕ ਛੱਡ ਕੇ ਆਪਣੇ ਨੇੜਲੇ ਇਲਾਕੇ ਚ ਜਿਹੜਾ ਇਹਦੇ ਪਿਛਲੇ ਚਮਕੌਰ ਸਾਹਿਬ ਦੇ ਚੋਣ ਹਲਕੇ ਚ ਵੀ ਪੈਂਦਾ ਸੀ, ਥਰਡ ਤੇ ਚਮਕੌਰ ਸਾਹਿਬ ਦੇ ਵਿਚਾਲੇ ਮੋਰਿੰਡੇ ਕੱਲ ਮੀਟਿੰਗ ਰੱਖ ਲਈ। ਸਵੇਰ ਤੋਂ ਏਦਾਂ ਲੱਗਦਾ ਸੀ ਕਿ ਅੱਜ ਕਾਂਗਰਸ ਪਾਰਟੀ ਪਾਟ ਜਾਣੀ। ਚਰਨਜੀਤ ਸਿੰਘ ਚੰਨੀ ਵੱਡਾ ਲੀਡਰ ਬਣ ਕੇ ਉਭਰੂਗਾ, ਏਡਾ ਵੱਡਾ ਕਿ ਉਹਦੇ ਕੋਲ ਇਕੱਠ ਬਹੁਤ ਭਰਵਾਂ ਹੋਣਾ। ਮੀਡੀਆ ਨੇ ਗੱਲ ਵੀ ਬਹੁਤ ਚੁੱਕੀ। ਬਾਅਦ ਵਿੱਚ ਹੋਇਆ ਏ ਕਿ ਪੰਜਾਬ ਦੇ ਇਸ ਵੇਲੇ ਇਹਨਾਂ ਕੋਲ 16 MLA ਨੇ, 16 ਦੇ ਵਿੱਚੋਂ 5 ਆਏ ਆ ਤੇ 11 ਨਹੀਂ ਗਏ। ਪਾਰਲੀਮੈਂਟ ਮੈਂਬਰਾਂ ਚੋਂ ਉਹ ਇਕੱਲਾ ਹੀ ਉੱਥੇ ਰਿਹਾ, ਦੂਸਰਾ ਕੋਈ ਗਿਆ ਨਹੀਂ। ਸਾਬਕਾ ਮੰਤਰੀ ਜਿਹੜੇ ਆ ਉਹ ਸ਼ਾਇਦ 7 ਜਾਂ 8 ਉੱਥੇ ਗਏ ਆ। ਹਲਕਿਆਂ ਦੇ ਇੰਚਾਰਜ ਉਹ ਕਹਿੰਦੇ ਆ ਕਿ ਅਸੀਂ 68 ਇਕੱਠੇ ਕਰ ਲਏ ਆ, ਪਰ ਇਹ ਲਿਸਟ ਜਿਹੜੀ ਆ ਕੰਟਰੋਵਰਸੀਅਲ ਆ, ਉਹ ਬਹੁਤੀ ਮੰਨੀ ਨਹੀਂ ਜਾ ਰਹੀ। ਉੱਥੇ ਜਿਹੜੇ ਲੋਕ ਗਏ ਇਹ ਦਿਸਦਾ ਸੀ ਕਿ ਅੱਜ ਧੂੰਆਂ ਧਾਰਤ ਗਈਆਂ ਕੇਂਦਰ ਦੇ ਖਿਲਾਫ ਹੋਣਗੇ, ਉਹੋ ਜਿਹੀ ਕੋਈ ਗੱਲ ਨਹੀਂ ਹੋਈ। 5-4 ਜਾਣੇ ਸਿਰਫ ਕੇਂਦਰ ਦੇ ਖਿਲਾਫ ਖੁੱਲ੍ਹ ਕੇ ਬੋਲੇ, ਚੰਨੀ ਖੁਦ ਵੀ ਖੁੱਲ੍ਹ ਕੇ ਨਹੀਂ ਬੋਲਿਆ, ਨੇ ਆਖਿਆ ਕਾਂਗਰਸੀ ਆ, ਕਾਂਗਰਸ ਨੂੰ ਛੱਡ ਕੇ ਅਸੀਂ ਕਿੱਥੇ ਜਾਣਾ, ਮੈਂ ਵਿੱਚੇ ਰਹੂੰਗਾ, ਜਾਣਾ ਕਿਤੇ ਨਹੀਂ। ਪਰ ਫੈਸਲਾ ਇਹ ਹੋਇਆ ਕਿ ਅਸੀਂ ਆਪਣੀ ਹਾਈਕਮਾਂਡ ਨਾਲ ਗੱਲ ਕਰਾਂਗੇ, ਉਹ ਤੋਂ ਟਾਈਮ ਲਵਾਂਗੇ, ਸਾਰੇ ਜਾਣੇ ਮਿਲਣ ਵਾਸਤੇ ਜਾਵਾਂਗੇ। ਉਹ ਦੋਸ਼ ਲਾਉਂਦੇ ਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੇ ਬਚਾਅ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੰਦਰ ਖਾਤੇ ਸਮਝੌਤਾ ਕਰ ਗਿਆ। ਇਸ ਸਮਝੌਤੇ ਦੇ ਦੋਸ਼ ਤਾਂ ਬਾਦਲਾਂ ਤੇ ਵੀ ਲੱਗਦੇ ਸੀ, ਅਮਰਿੰਦਰ ਸਿੰਘ ਨਾਲ ਸਮਝੌਤਾ ਕਰ ਗਿਆ ਅਮਰਿੰਦਰ ਸਿੰਘ ਤੇ ਵੀ ਲੱਗਦੇ ਸੀ ਕਿ ਆਪਣੇ ਬਚਾਅ ਵਾਸਤੇ ਬਾਦਲਾਂ ਨਾਲ ਸਮਝੌਤਾ ਕਰ ਗਿਆ। ਇੱਦਾਂ ਦੇ ਦੋਸ਼ ਸਾਰੇ ਇੱਕ ਦੂਜੇ ਤੇ ਲਾਉਂਦੇ ਹੁੰਦੇ। ਇੱਕ ਵਾਰੀ ਚੰਨੀ ਦੇ ਉੱਤੇ ਵੀ ਕੁਛ ਲੋਕਾਂ ਨੇ ਇੱਦਾਂ ਦੇ ਦੋਸ਼ ਲਾਏ ਸੀ ਕਿ ਬਾਦਲਾਂ ਨਾਲ ਸਮਝੌਤਾ ਕਰ ਗਿਆ। ਔਰ ਬਿਕਮ ਸੋ ਮਜੀਠੀਏ ਨੇ ਵਿਧਾਨ ਸਭਾ ਚ ਆਖਿਆ ਸੀ ਤੇ ਤੈਨੂੰ ਪਤਾ ਤੂੰ ਮੇਰੇ ਘਰ ਆਇਆ ਸਾ ਕਿ ਸੁਖਬੀਰ ਕੋਲ, ਚੱਲ ਮੇਰਾ ਤੇ ਮੇਰੇ ਭਰਾ ਦਾ ਵਿਚਾਰ ਕਰ। ਇੱਦਾਂ ਦੇ ਦੋਸ਼ ਸਾਰਿਆਂ ਤੇ ਲੱਗਦੇ ਹੁੰਦੇ ਆ। ਹੁਣ ਉਹਨਾਂ ਦੋਸ਼ਾਂ ਨੂੰ ਅਸੀਂ ਛੱਡੀਏ, ਵੇਖਣ ਵਾਲੀ ਗੱਲ ਇਹ ਆ ਕੱਲ ਇੰਨੇ ਇਕੱਠ ਤੋਂ ਬਾਅਦ ਜਦੋਂ ਇਹ ਕਹਿੰਦੇ ਸੀ ਕਿ ਅੱਜ ਪਾਰਟੀ ਪਾਟਣੀ, ਇਹੋ ਜਿਹਾ ਕੁਛ ਨਹੀਂ ਹੋਇਆ। ਫੈਸਲਾ ਸਿਰਫ ਇੰਨਾ ਹੋਇਆ ਕਿ ਅਸੀਂ ਆਪਣੇ ਕੇਂਦਰੀ ਕਮਾਂਡ ਕੋਲ ਜਾ ਕੇ ਗੱਲ ਕਰਾਂਗੇ, ਉਹਨਾਂ ਤੋਂ ਵਕਤ ਮੰਗੋ। ਇਸ ਇਕੱਠ ਦੇ ਵਿੱਚ ਇਹ ਵੀ ਮੈਂ ਦੱਸ ਦਿਆਂ ਕਿ ਜਿੱਥੋਂ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਲੋਕ ਸਭਾ ਦਾ ਮੈਂਬਰ ਹੈ, ਇਹਦੀ ਲੋਕ ਸਭਾ ਸੀਟ 'ਚ 9 ਅਸੈਂਬਲੀ ਹਲਕੇ ਆ, ਉਹਨਾਂ 9 ਚੋਂ 5 ਕਾਂਗਰਸ ਦੇ MLA ਆ। ਆਦਮਪੁਰ ਵਾਲਾ ਵੀ ਇੱਥੇ, ਜਲੰਧਰ ਉੱਤਰੀ ਤੋਂ ਹੈਨਰੀ ਦਾ ਪੁੱਤਰ ਅਵਤਾਰ ਸਿੰਘ ਜੂਨੀਅਰ ਵੀ, ਉਧਰੋਂ ਸ਼ਾਹਕੋਟ ਤੋਂ ਹਰਦੇਵ ਸਿੰਘ ਲਾਡੀ ਵੀ, ਜਲੰਧਰ ਛਾਉਣੀ ਤੋਂ ਪ੍ਰਗਟ ਵੀ ਤੇ ਫਲੌਰ ਤੋਂ ਵਿਕਰਮਜੀਤ ਸਿੰਘ ਵੀ। ਇਹਨਾਂ 5 ਚੋਂ ਸਿਰਫ 1 ਜਣਾ ਗਿਆ, ਹਰਦੇਵ ਸਿੰਘ ਲਾਡੀ। ਉਹ ਇਸ ਕਰਕੇ ਕਪੂਰਥਲੇ ਵਾਲੇ ਰਾਣਾ ਗੁਰਜੀਤ ਸਿੰਘ ਨੇ ਜਾਣਾ ਸੀ ਤੇ ਇਹਨਾਂ ਦੋਵਾਂ ਦੀ ਸਾਂਝ ਇਕੱਠੇ ਚਲੇ ਗਏ। ਜਿਹੜਾ ਪ੍ਰਗਟ ਸਿੰਘ ਰਾਜਧਾਨ ਚੰਨੀ ਦੇ ਨਾਲ ਫਿਰਦਾ ਸੀ ਉਹ ਵੀ ਉੱਥੇ ਨਹੀਂ ਗਿਆ। ਇਹਦੇ ਤੋਂ ਕਈ ਕਿਸਮ ਦੀਆਂ ਗੱਲਾਂ ਕੱਲ ਦੂਸਰੇ ਪਾਸੇ ਵੀ ਚੱਲ ਨਿਕਲੀਆਂ।
1: ਜੀ ਪਨੂ ਸਾਹਿਬ, ਗੱਲਾਂ ਬਹੁਤ ਨਿਕਲ ਰਹੀਆਂ ਨੇ। ਇੱਕ ਪਾਸੇ ਤੇ ਕਾਂਗਰਸ ਹਾਈਕਮਾਂਡ ਦਾ ਜਿਹੜਾ ਫੈਸਲਾ ਸੀ ਉਹਦੇ ਤੋਂ ਪੰਜਾਬ ਦੇ ਕਾਂਗਰਸੀ ਲੀਡਰ ਖੁਸ਼ ਨਹੀਂ ਨਜ਼ਰ ਆ ਰਹੇ। ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਦੀ ਜਿੱਦਾਂ ਅਮਿਤ ਸ਼ਾਹ ਨਾਲ ਮੁਲਾਕਾਤ ਹੋਈ ਹੈ, ਲੋਕਾਂ ਨੇ ਬਹੁਤ ਕੁਛ ਕਿਹਾ, ਹਾਰ ਕੇ ਉਹਨਾਂ ਨੂੰ ਪੋਸਟ ਪਾ ਕੇ ਦੱਸਣਾ ਪਿਆ ਵੀ ਇਹ ਮੁਲਾਕਾਤ ਤਾਂ ਪਹਿਲਾਂ ਹੀ ਤੈਅ ਸੀ। ਦੂਜੇ ਪਾਸੇ ਭਾਜਪਾ ਦੇ ਲੀਡਰ ਜਿਹੜੇ ਆ ਉਹ ਇਹ ਆਂਦੇ ਆ ਵੀ ਸਾਡੇ ਬੂਹੇ ਖੁੱਲ੍ਹੇ ਆ, ਜਿੰਨੇ ਆਉਣਾ ਆ ਜਾਓ। ਕਈ ਪਾਸੇ ਇਹ ਸਟੇਟਮੈਂਟ ਜਿਹੜੀ ਆ ਇਹ ਇਸ਼ਾਰਾ ਕਰਦੀ ਆ, ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ, ਤੁਸੀਂ ਕਿਵੇਂ ਦੇਖਦੇ ਹੋ ਜੀ?
0: ਉਹਨਾਂ ਦੇ ਵਿੱਚੋਂ ਬਾਕੀ ਇਸ਼ਾਰੇ ਅਸੀਂ ਕੀ ਲੱਭਣੇ? ਜਿਹੜਾ ਪੰਜਾਬ ਦਾ ਪ੍ਰਧਾਨ ਹੈ ਕੇਵਲ ਸਿੰਘ ਢਿੱਲੋਂ, ਉਹ 2 ਵਾਰੀ MLA ਬਣਿਆ, 2 ਵਾਰੀ ਕਾਂਗਰਸ ਵੱਲੋਂ ਵੀ ਬਣਿਆ।

0: बिट्टू आजकल केंद्रीय मंत्री है, मुख्यमंत्री बयानसोदा पोतरा ही कांग्रेसी, उन्होंने कल आने वाले हालात नरत के पंजाब की कांग्रेस नवे सिरों कुंडी लाने का यतन किया। जे कोई होर बंदे किसे जान पे खिंच लई, कल जो इधर चरणजीत सिंह चन्नी का कट हों पा मोरिंडे एन उस टाइम से खबर आ गई कि सुखजिंदर सिंह रंधावा केंद्र के गृह मंत्री भाजपा के सबका प्रधान अमित शाह मिलने वास्ते पहुंच गया। उस गल में जोड़ दिया गया कि इधर चन्नी का कट अपने पार्टी हाईकमांड के खिलाफ, दूसरे पास सुखजिंदर सिंह रंधावा उत्थे चला गया। और सुखजिंदर सिंह रंधावा जिहड़ा इहदी पुरानी विरासत है कि इहदा बाप संतोख सिंह रंधावा ज्ञानी जैल सिंह की सरकार वेले 72-73 विच भी पंजाब दा मंत्री, उदों बाद पंजाब दा मंत्री भी रहा ते पार्टी दा प्रधान भी पंजाब दा रहा। पिछों असीं ननकाणा साहब दे मोर्चे दीआं गल्लां करदे आं ते उस अकाली लहर जिहड़ा सब तों पहला शहीद होया सी लक्ष्मण सिंह, जिहनूं जंड नाल बन्ह के साड़ दित्ता गया सी, ਉਹ ਇਹਦੇ ਪਿੰਡ ਧਾਰੋਵਾਲੀ ਦਾ ਸੀ ਤੇ ਸੁਖਜਿੰਦਰ ਸਿੰਘ ਸੁੱਕੇ ਰੰਧਾਵੇ ਦੇ ਦਾਦੇ ਦਾ ਸਗਾ ਭਰਾ ਸੀ ਤੇ ਉਸ ਪਰਿਵਾਰ ਚੋਂ ਇਹ ਆਪਣੇ ਆਪ ਨੂੰ ਪੂਰਨ ਸਿੱਖ ਵੀ ਮੰਨਦਾ, ਪੂਰਨ ਕਾਂਗਰਸੀ ਵੀ। ਇਸ ਬੰਦੇ ਦਾ ਭਾਜਪਾ ਵੱਲ ਜਾਣਾ ਇੱਕਦਮ ਲੋਕਾਂ ਨੂੰ ਬੜਾ ਹੈਰਾਨ ਕਰਦਾ ਸੀ। ਜਦੋਂ ਇਹ ਮਿਲ ਕੇ ਆਇਆ ਤੇ ਇਹਨੇ ਆ ਕੇ ਗੱਲ ਕੀਤੀ, ਕਹਿੰਦਾ ਜੀ ਮੈਂ ਪਿਛਲੇ ਮਹੀਨੇ ਚਿੱਠੀ ਦਿੱਤੀ ਸੀ ਅਮਿਤ ਸ਼ਾਹ ਨੂੰ ਤੇ ਕੇਂਦਰ ਸਰਕਾਰ ਧਿਆਨ ਦੇਵੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਖਰਾਬ ਹੋ ਰਹੀ। ਉਹ ਚਿੱਠੀ ਦੇ ਉੱਤੇ ਉਹ ਕਹਿੰਦਾ ਗ੍ਰਹਿ ਮੰਤਰੀ ਨੇ ਮੈਨੂੰ ਸੱਦਿਆ ਸੀ, ਮੈਂ ਚਲਾ ਗਿਆ ਮਿਲਣ ਵਾਸਤੇ, ਉੱਥੇ ਸਾਰੀਆਂ ਸਮੱਸਿਆਵਾਂ ਡਿਸਕਸ ਕੀਤੀਆਂ। ਉਹ ਕਹਿੰਦਾ ਟਾਈਮ ਹੀ ਅੱਜ ਦਾ ਮਿਲਿਆ ਸੀ, ਜਦੋਂ ਟਾਈਮ ਮਿਲਿਆ ਉਦੋਂ ਇਹ ਥੋੜਾ ਪਤਾ ਸੀ ਚੰਨੀ ਦੀ ਮੀਟਿੰਗ। ਫਿਰ ਉਹਨੂੰ ਪੁੱਛਿਆ ਗਿਆ ਚੰਨੀ ਦੀ ਮੀਟਿੰਗ ਬਾਅਦ ਤੁਹਾਡੀ ਕੀ ਰਾਏ, ਕਹਿੰਦੇ ਜੋ ਰਾਏ ਹੋ ਪਾਰਟੀ ਚ ਦੱਸੋ, ਪਰ ਮੈਂ ਪੁਰਾਣਾ ਕਾਂਗਰਸੀ ਹਾਂ, ਖਾਨਦਾਨੀ ਕਾਂਗਰਸੀ ਹਾਂ, ਕਾਂਗਰਸ ਨੂੰ ਛੱਡ ਕੇ ਕਿਤੇ ਨਹੀਂ ਜਾ ਰਿਹਾ। ਉਹਨੂੰ ਪੁੱਛਿਆ ਗਿਆ ਜਿਹੜੇ ਕੇਂਦਰ ਸਰਕਾਰ ਨੇ ਅਹੁਦਿਆਂ ਬਾਰੇ ਫੈਸਲੇ ਕੀਤੇ, ਕਹਿੰਦਾ ਪਾਰਟੀ ਦਾ ਮੈਟਰ, ਅਸੀਂ ਪਾਰਟੀ ਦੀ ਗੱਲ ਕਰਾਂਗੇ। ਉਹਨੂੰ ਪੁੱਛਿਆ ਗਿਆ ਬਾਕੀ ਲੋਕਾਂ ਨੇ ਇਹਨਾਂ ਫੈਸਲਿਆਂ ਦਾ, ਕੋਈ ਲੋਕਾਂ ਨੇ ਸਵਾਗਤ ਕੀਤਾ, ਕੋਈ ਨੇ ਨਹੀਂ ਕੀਤਾ, ਤੁਸੀਂ ਸਵਾਗਤ ਵੀ ਨਹੀਂ ਕੀਤਾ। ਕਹਿੰਦਾ ਮੈਂ ਤੁਹਾਨੂੰ ਕਹਿ ਦਿੱਤਾ ਕਿ ਮੈਂ ਪਾਰਟੀ ਦੀ ਗੱਲ ਪਾਰਟੀ ਚ ਕਰੂੰਗਾ, ਬਾਹਰ ਗੱਲਾਂ ਨਹੀਂ ਕਰੀਦੀਆਂ। ਉਹ ਆਪਣੇ ਢੰਗ ਨਾਲ ਗੱਲ ਕਵਰ ਕਰ ਗਿਆ, ਪਰ ਭਾਜਪਾ ਵਾਲੇ ਪਾਸੋਂ ਇਸ ਵੇਲੇ ਵੀ ਪੂਰਾ ਜ਼ੋਰ ਲੱਗ ਰਿਹਾ ਕਿ ਇਹਨਾਂ ਦੇ ਹੋਰ ਕਿੰਨੇ ਕੁ ਬੰਦੇ ਖਿੱਚੇ ਜਾ ਸਕਦੇ ਆ ਤੇ ਕਿੱਥੋਂ ਖਿੱਚੇ ਜਾ ਸਕਦੇ ਖਿੱਚ ਲਈਏ
1: ਜੀ। ਰਾਮ ਮੰਦਿਰ ਦੇ ਜਿਹੜੇ ਚੜਾਵੇ ਦੇ ਘੁਟਾਲੇ ਦੀਆਂ ਰੋਜ਼ ਹੀ ਖਬਰਾਂ ਆ ਰਹੀਆਂ ਨੇ, ਉਹਦੇ ਵਿੱਚ ਇੱਕ ਹੋਰ ਅਪਡੇਟ ਹੈ ਕਿ ਆਰਐਸਐਸ ਨੇ ਫਾਈਨਲੀ ਆਪਣੀ ਚੁੱਪੀ ਤੋੜੀ ਹੈ ਤੇ ਦੋਸ਼ੀਆਂ ਲਈ ਸਖਤ ਸਜ਼ਾ ਦੀ ਉਹਨਾਂ ਨੇ ਮੰਗ ਵੀ ਕੀਤੀ ਹੈ ਜੀ, ਕਿਵੇਂ ਦੇਖਦੇ ਹੋ?
0: ਦੇਖੋ ਆਰਐਸਐਸ ਜਿਹੜੀ ਆ ਭਾਜਪਾ ਦੇ ਪਿੱਛੇ ਆ, ਆਜ਼ਾਦੀ ਲਹਿਰ ਵੇਲੇ ਪਹਿਲਾਂ ਇਹਨਾਂ ਨੇ ਹਿੰਦੂ ਮਹਾਸਭਾ ਬਣਾਈ ਸੀ, ਫਿਰ ਉਹਦੇ ਵਿੱਚ ਮਤਭੇਦ ਹੋ ਗਏ ਤੇ ਇੱਕ ਇਹਨਾਂ ਨੇ ਰਾਮ ਰਾਜ ਪਰਿਸ਼ਦ ਨਾਂ ਦੀ ਪਾਰਟੀ ਖੜੀ ਕੀਤੀ, ਸਿਆਸੀ ਪਾਰਟੀ। 1952 ਦੀ ਪਹਿਲੀ ਚੋਣ ਇਹਨਾਂ ਨੇ ਉਹਦੇ ਨਾਲ ਲੜੀ, ਪਰ ਉਹਦੇ ਕੁਝ ਮਤਭੇਦ ਸੀ, ਕੁਝ ਕੱਟੜ ਹਿੰਦੂਆਂ ਨੇ ਉਹਦੇ ਬਰਾਬਰ ਤੇ ਭਾਰਤੀ ਜਨਸੰਘ ਬਣਾ ਲਈ ਸੀ। ਰਾਮ ਰਾਜ ਪਰਿਸ਼ਦ ਰਹਿ ਗਈ, ਭਾਰਤੀ ਜਨਸੰਘ ਚੱਲਦੀ ਰਹੀ। 1977 ਚ ਜਦੋਂ ਜਨਤਾ ਪਾਰਟੀ ਬਣੀ, ਸਾਰੀਆਂ ਪਾਰਟੀਆਂ ਚ ਸ਼ਾਮਿਲ ਹੋ ਗਈਆਂ, ਆਪੋਜੀਸ਼ਨ ਦੀਆਂ, ਇਹ ਵੀ ਉਹ ਚ ਸ਼ਾਮਿਲ ਹੋ ਗਏ। ਦੋ ਸਾਲਾਂ ਬਾਅਦ ਰੇੜਕਾ ਪੈ ਗਿਆ ਕਿ ਜਿਹੜੇ ਇਹਦੇ ਚ ਸ਼ਾਮਿਲ ਨੇ ਉਹ ਆਰਐਸਐਸ ਦੇ ਮੈਂਬਰ ਨਾ ਬਣ। ਆਰਐਸਐਸ ਕਿਉਂਕਿ ਇੱਕ ਧਰਮ ਦੀ ਗੱਲ ਕਰਦੀ ਹੈ ਤੇ ਦੇਸ਼ ਸੈਕੂਲਰ ਆ, ਜੇ ਤੁਸੀਂ ਸੈਕੂਲਰ ਨਹੀਂ ਰਹਿਣਾ, ਇੱਕ ਧਿਰ ਦੇ ਨਾਲ ਖਲੋਣਾ, ਤੇ ਫਿਰ ਤੁਸੀਂ ਜਨਤਾ ਪਾਰਟੀ ਚ ਨਹੀਂ ਰਹਿ ਸਕਦੇ। ਜਿਹੜੇ ਪੁਰਾਣੇ ਜਨਸੰਘ ਸੀ ਆਰਐਸਐਸ ਦੀ ਵਫਾਦਾਰੀ ਵਾਲੇ, ਇਹ ਬਾਹਰ ਨਿਕਲੇ, ਇਹਨਾਂ ਨੇ ਵੱਖਰੀ ਪਾਰਟੀ ਬਣਾ ਲਈ, ਉਹਦਾ ਨਾਂ ਭਾਰਤੀ ਜਨਤਾ ਪਾਰਟੀ ਰੱਖ ਲਿਆ। ਯਾਨੀ ਜਨਤਾ ਪਾਰਟੀ ਚੋਂ ਨਿਕਲੇ ਸੀ, ਉਹਦਾ ਫੱਟਾ ਵੀ ਕਾਇਮ ਤੇ ਆਪਣੇ ਭਾਰਤੀ ਹੋਣ ਦਾ, ਯਾਨੀ ਹਿੰਦੂਵਾਦ ਦਾ ਫੱਟਾ ਵੀ ਨਾਲ ਲਾ ਲਿਆ। ਇਹ ਅਗਲੀਆਂ ਚੋਣਾਂ ਦੇ ਵਿੱਚ ਸੈਕੂਲਰ ਬਣ ਕੇ ਤੁਰਨ ਲੱਗੇ, ਪਰ ਵੋਟਾਂ ਨੇ ਪਈਆਂ ਪਾਰਲੀਮੈਂਟ ਦੀਆਂ, 543 ਸੀਟਾਂ ਚੋਂ ਇਹਨਾਂ ਨੂੰ ਸਿਰਫ 2 ਮਿਲ ਗਈਆਂ, ਤੇ ਉਹਨਾਂ ਦੋ ਤੋਂ ਬਾਅਦ ਜਦੋਂ ਇਹ ਅੱਗੇ ਤੁਰੇ ਤੇ ਫਿਰ ਇਹਨਾਂ ਨੇ ਵੇਖਿਆ ਕਿ ਹਿੰਦੂਤਵ ਦਾ ਨਾ ਚੱਲ ਸਕਦਾ, ਆਪਾਂ ਇਹੋ ਵਰਤੀਏ। ਇਹਨਾਂ ਨੇ ਕਹਿ ਤਾ ਜਿੱਥੇ ਰਾਮ ਭਗਵਾਨ ਦਾ ਜਨਮ ਹੋਇਆ ਸੀ ਉੱਥੇ ਬਾਬਰੀ ਮਸਜਿਦ ਬਣੀ ਆ, ਢਾਉਣੀ ਆ ਤਾਂ ਢਾ ਕੇ ਆਪਾਂ ਮੰਦਿਰ ਬਣਾਉਣਾ। ਇਹ ਮੰਦਿਰ ਬਣਾਉਣ ਦੀ ਮੁਹਿੰਮ ਵਾਸਤੇ ਰੱਥ ਯਾਤਰਾ

0: ਲੈ ਕੇ ਨਿਕਲ ਪਏ। ਦੰਗੇ ਫਸਾਦ ਵੀ ਹੋਏ, ਅੱਗੇ ਵੱਧਦੇ ਗਏ, ਹੌਲੀ ਹੌਲੀ ਕਾਨੂੰਨੀ ਲੜਾਈ ਵੀ ਲੜੀ ਨਾਲ। ਇੱਕ ਵਾਰੀ ਇਹਨਾਂ ਭੀੜ ਇਕੱਠੀ ਕੀਤੀ ਅਯੁੱਧਿਆ ਵਿੱਚ, ਤੇ ਜਿਹੜਾ ਰਾਮ ਜਨਮ ਭੂਮੀ ਵਾਲਾ ਥਾਂ ਸੀ ਉੱਥੇ ਜਿਹੜੀ ਬਾਬਰੀ ਮਸਜਿਦ ਬਣੀ ਦੱਸਦੇ ਸੀ, ਉਹ ਇਹਨਾਂ ਦੇ ਵਰਕਰਾਂ ਨੇ ਚਿੱਟੇ ਦਿਨ ਫੋਰਸਾਂ ਦੇ ਵਿਚਾਲੇ ਖਲੋ ਕੇ ਢਾਹਤੀ। ਫੋਰਸਾਂ ਆਸਿਆਂ ਪਾਸਿਆਂ ਤੇ ਚੁੱਪ ਕੀਤੀਆਂ ਰਹੀਆਂ, ਉਹਨਾਂ ਕਾਰਵਾਈ ਨਹੀਂ ਕੀਤੀ। ਨਰਸਿਮਾ ਰਾਓ ਦੀ ਕੇਂਦਰ ਚ ਸਰਕਾਰ ਸੀ, ਉਦੋਂ ਬਾਅਦ ਕਾਨੂੰਨੀ ਲੜਾਈ ਲੜਦੇ ਰਿਹਾ, ਤੇ ਨਰਿੰਦਰ ਮੋਦੀ ਸਰਕਾਰ ਦੇ ਆਉਣ ਤੇ ਸੁਪਰੀਮ ਕੋਰਟ ਵਿੱਚੋਂ ਜੱਜ ਵੀ ਕੁਝ ਇਸ ਤਰ੍ਹਾਂ ਦਾ ਝੁਕਾ ਦੇ ਗਏ ਕਿ ਅੰਤ ਨੂੰ ਉਹ ਜ਼ਮੀਨ ਉਹਨਾਂ ਨੇ ਕਹਿਤਾ ਬਾਬਰੀ ਮਸਜਿਦ ਖਾਲੀ ਕਰੇ ਤੇ ਰਾਮ ਮੰਦਿਰ ਇੱਥੇ ਤੁਸੀਂ ਬਣਾ ਲਓ। ਬਾਬਰੀ ਮਸਜਿਦ ਵਾਸਤੇ ਆਖਿਆ ਜੀ ਹੋਰ ਤੁਸੀਂ ਜ਼ਮੀਨ ਦੇ ਦਿਓ ਕਿ ਪਰੇ ਜਾ ਕੇ ਵੱਖਰੀ ਬਣਾ ਲੈਣ। ਜਦੋਂ ਤੋਂ ਇਹ ਮੰਦਿਰ ਬਣਿਆ ਉਸ ਵਕਤ ਤੋਂ ਇਹ ਵਿਵਾਦ ਤਾਂ ਛਿੜੇ ਰਿਹਾ ਸੀ, ਕਦੇ ਕੋਈ ਗੱਲ ਕਦੇ ਕੋਈ ਗੱਲ, ਕਰਪਸ਼ਨ ਦਾ ਰੌਲਾ ਵੀ ਸੀ ਕਿ ਇਹਨਾਂ ਦੇ ਟਰੱਸਟ ਵਿੱਚ ਰਹੇ ਬੰਦਿਆਂ ਨੇ ਸਸਤੀਆਂ ਜ਼ਮੀਨਾਂ 20-30 ਲੱਖ ਨੂੰ ਲੈ ਕੇ ਤੇ ਕਰੋੜ ਡੇਢ ਕਰੋੜ 2 ਕਰੋੜ 3 ਕਰੋੜ ਤੱਕ ਇਹਨਾਂ ਨੇ ਆਪਣੇ ਟਰੱਸਟ ਨੂੰ ਵੇਚਦੀਆਂ। ਜਦੋਂ ਟਰੱਸਟ ਦੇ ਮੈਂਬਰਾਂ ਨੇ ਆਹ ਕੁਝ ਕਰਨਾ ਸ਼ੁਰੂ ਕਰਤਾ ਤਾਂ ਰੌਲਾ ਪੈਂਦਾ ਸੀ। ਇਹ ਗੱਲਾਂ ਪਾਰਲੀਮੈਂਟ ਤੱਕ ਵੀ ਪਹੁੰਚੀਆਂ, ਅਖਬਾਰਾਂ ਚ ਵੀ ਪਹੁੰਚੀਆਂ, ਪਰ ਜਿਹੜਾ RSS ਪਿੱਛੇ ਵੀ ਕਿ ਉਹਨੂੰ ਸਾਰੇ ਕੁਝ ਕੰਟਰੋਲ ਕਰਦਾ ਸੀ, ਉਹ ਨਹੀਂ ਸੀ ਇੱਥੇ ਬੋਲਦਾ, ਚੁੱਪ ਰਹਿੰਦੇ ਸੀ। ਲੋਕੀ ਬੋਲਦੇ ਬੋਲੀ ਜਾਣ ਦੇ ਰਾਜਨੀਤੀ ਹੈ। ਹੁਣ ਜਦੋਂ ਉੱਥੇ ਏਡੀ ਵੱਡੀ ਚੋਰੀ ਹੋ ਗਈ, ਸਾਰੇ ਪਾਸੇ ਰੌਲਾ ਪੈਣ ਡਿਆ, 15 ਦਿਨ ਤੋਂ ਵੱਧ ਹੋ ਗਏ RSS ਚੁੱਪ ਸੀ, ਕੱਲ RSS ਨੇ ਪਹਿਲੀ ਵਾਰ ਚੁੱਪ ਤੋੜੀ ਆ। RSS ਦਾ ਮੁਖੀ ਨਹੀਂ ਬੋਲਿਆ, ਉਹਦੇ ਨਾਲੋਂ ਥੱਲੇ ਵਾਲਾ ਜਿਹੜਾ ਦੂਸਰੇ ਨੰਬਰ ਵਾਲਾ ਉਹ ਬੋਲਿਆ ਤੇ ਉਹਨੇ ਆਖਿਆ ਕਿ ਗੱਲ ਬਹੁਤ ਮਾੜੀ ਹੋਈ ਆ, ਪਾਪ ਆ, ਭਗਵਾਨ ਦੇ ਮੰਦਿਰ ਚੋਂ ਚੋਰੀ ਕੀਤੀ ਗਈ ਆ, ਤੇ ਸਾਡੀ UP ਦੀ ਸਰਕਾਰ ਨੇ ਇੱਕ SIT ਬਣਾਤੀ ਆ, ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਉਹ ਪੜਤਾਲ ਕਰੇਗੀ, ਦੋਸ਼ੀਆਂ ਨੂੰ ਸਜਾਵਾਂ ਦਵਾਵਾਂਗੇ, ਦੋਸ਼ੀ ਕੋਈ ਵੀ ਹੋਵੇ। ਉਹਨੂੰ ਮੁੜ ਮੁੜ ਕੇ ਪੁੱਛਿਆ ਗਿਆ ਜੀ ਬੰਦੇ ਤਾਂ ਤੁਹਾਡੇ ਨਾਲ ਸੰਬੰਧ ਹੋਣ, ਜੋ ਮਰਜ਼ੀ ਹੋਵੇ, ਦੋਸ਼ੀ ਕੋਈ ਵੀ ਉਹਨੂੰ ਸਜ਼ਾ ਦਵਾਵਾਂਗੇ। ਇੰਨੀ ਗੱਲ ਡਿਪਲੋਮੈਟਿਕ ਜਾਂ ਜਵਾਬ ਦੇ ਕੇ ਉਸਾਰ ਕਿਆ, ਇੰਨੀ ਗੱਲ ਤਾਂ ਜੇ ਕਹਿਣੀ ਸੀ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਕਹਿ ਜਾਂਦਾ ਸੀ ਇਹਦੀ ਕੀ ਲੋੜ ਸੀ, ਪਰ ਉਹਨੇ ਐਦੋ ਵੱਧ ਗੱਲ ਕੋਈ ਕਹੀ ਨਹੀਂ। ਇਹਨੇ ਤਾਂ ਟਾਲ ਗਿਆ ਕਿ ਜੋ ਦੋਸ਼ੀਆਂ ਨੂੰ ਸਜ਼ਾਵਾਂ ਦਵਾਵਾਂਗੇ
1: ਜੀ। ਪੰਨੂ ਸਾਹਿਬ, ਕੇਰਲਾ ਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਆਪਣੀ ਏਅਰਲਾਈਨ ਸ਼ੁਰੂ ਕਰਨੀ ਹੈ। ਸਵਾਲ ਮੇਰਾ ਇਹ ਹੈ ਕਿ ਕੀ ਸਟੇਟ ਗਵਰਨਮੈਂਟ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੈ ਜੀ ਇਹ ਸਭ ਕੁਝ?
0: ਕਿਸੇ ਵੀ ਸਟੇਟ ਗਵਰਨਮੈਂਟ ਦੇ ਕੋਲ ਇਹ ਅਧਿਕਾਰ ਹੈਗਾ ਕਿ ਉਹ ਕੋਈ ਵੀ ਬੱਸ ਸਰਵਿਸ ਚਲਾ ਲਵੇ, ਕੋਈ ਰੇਲਵੇ ਦਾ ਹਿੱਸਾ ਆਪਣੇ ਤੌਰ ਦੇ ਉੱਤੇ ਕਿਰਾਏ ਤੇ ਲੈ ਲੈ, ਖਰੀਦ ਤੇ ਲੈ, ਖਰੀਦ ਵੀ ਸਕਦੀ ਹੈ, ਚਲਾ ਲਵੇ ਆਪਣਾ ਲੋਕਲ ਪ੍ਰਬੰਧ, ਅੜੀਆਂ ਮੈਟਰੋ ਚੱਲਦੀਆਂ ਨੇ ਅੰਡਰਗਰਾਊਂਡ, ਇਹ ਬਹੁਤਾ ਕਰਕੇ ਸਟੇਟ ਗੌਰਮੈਂਟਸ ਦੇ ਅੰਡਰ ਨੇ। ਨਾਲ ਇਹਨਾਂ ਦੇ ਕੋਲ ਇਹ ਵੀ ਅਧਿਕਾਰ ਹੈਗਾ ਕਿ ਜੇ ਲੋੜ ਜਾਪੇ ਤੇ ਉਹ ਆਪਣੀ ਏਅਰਲਾਈਨ ਚਲਾ ਸਕਦੀਆਂ। ਇਹਦੇ ਤੋਂ ਪਹਿਲਾਂ ਸਾਲ 2002 ਚ ਉਦੋਂ ਕੇਰਲਾ ਦੀ ਸਰਕਾਰ ਨੇ ਆਖਿਆ ਸੀ ਕਿ ਅਸੀਂ ਏਅਰਲਾਈਨ ਚਲਾਉਣੀ ਆ, ਪਰ ਬਾਅਦ ਵਿੱਚ ਉਹ ਚ ਕਾਨੂੰਨੀ ਉਲਝਣਾਂ ਜਾਂਦੀਆਂ ਸੀ, ਚਲਾ ਨਾ ਸਕੇ। ਸੈਂਟਰ ਵਿੱਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ, ਉਹਨਾਂ ਨੇ ਬਹੁਤੀ ਮਦਦ ਨਾ ਕੀਤੀ, ਮਸਲਾ ਲਟਕਦਾ ਰਹਿ ਗਿਆ। ਹੁਣ ਉਹਨਾਂ ਨੇ ਫਿਰ ਚੁੱਕ ਲਿਆ ਕਿ ਅਸੀਂ ਉਹ ਏਅਰਲਾਈਨ ਦੁਬਾਰਾ ਚਲਾਉਣੀ ਹੈ। ਉਹ ਕਹਿੰਦੇ ਜਦੋਂ ਅਸੀਂ ਏਅਰਲਾਈਨ ਚਲਾਵਾਂਗੇ ਤੇ ਇਹ ਬਹੁਤਾ ਕਰਕੇ ਇੰਟਰਨੈਸ਼ਨਲ ਚੱਲੇਗੀ ਜਾਂ ਕੇਰਲਾ ਸਟੇਟ ਦੇ ਅੰਡਰ ਅੰਦਰ ਅੰਦਰ ਚੱਲੇਗੀ ਡੋਮੈਸਟਿਕ, ਤੇ ਇਹਦੇ ਚੋਂ ਵਿਦੇਸ਼ਾਂ ਦੇ ਵਿੱਚੋਂ ਜਿਹੜੇ ਖਾੜੀ ਦੇ ਦੇਸ਼ ਆ, ਸਾਊਦੀ ਅਰਬ, ਡਬਈ, ਕਤਰ, ਆਬੂਧਾਬੀ, UAE, ਇਹਨਾਂ ਦੇਸ਼ਾਂ ਵੱਲ ਚੱਲੇਗੀ, ਬਹਿਰੀਨ ਵੱਲ, ਤੇ ਉਹ ਇਸ ਕਰਕੇ ਕਿ ਕੇਰਲਾ ਚੋਂ ਬਹੁਤ ਵੱਡੀ ਗਿਣਤੀ ਚ ਲੋਕ, ਆਦਮੀ ਵੀ ਤੇ ਔਰਤਾਂ ਵੀ, ਨੌਕਰੀਆਂ ਕਰਨ ਵਾਸਤੇ ਖਾੜੀ ਦੇ ਦੇਸ਼ਾਂ ਚ ਜਾਂਦੇ ਆ। ਲੜਕੀਆਂ ਖਾਸ ਕਰਕੇ ਨਰਸ ਦੀ ਡਿਊਟੀ ਵਾਸਤੇ ਉੱਥੇ ਜਾਣਾ ਪਸੰਦ ਕਰਦੀਆਂ, ਕਿਉਂਕਿ ਉੱਥੇ ਤਨਖਾਹ ਚੰਗੀ ਮਿਲਦੀ ਹੈ ਤੇ ਸਰਵਿਸ ਕੰਡੀਸ਼ਨ ਜਿਵੇਂ ਵਧੀਆ ਨੇ। ਉੱਥੇ ਬਹੁਤ ਵੱਡੀ ਗਿਣਤੀ ਚ ਲੋਕ ਜਾਂਦੇ ਆ, ਉੱਥੋਂ ਆਉਂਦੇ ਆ, ਇਸ ਕਰਕੇ ਉਹਨਾਂ ਨੇ ਆਖਿਆ ਕਿ ਅਸੀਂ ਉਧਰ ਵਾਸਤੇ ਚਲਾਵਾਂਗੇ। ਇਹਦਾ ਹੁਣ ਕੋਈ ਵਿਰੋਧ ਵੀ ਨਹੀਂ ਕਰ ਸਕਦਾ, ਕਾਨੂੰਨੀ ਪੱਖ ਤੋਂ ਉਹਨਾਂ ਦਾ ਹੱਕ ਹੈ, ਜਦੋਂ ਮਰਜ਼ੀ ਕਰ ਲੈਣ। ਉਹਨਾਂ ਨੇ ਜਦੋਂ ਇਹ ਪ੍ਰਪੋਜ਼ਲ ਲਿਆਂਦੀ ਹੈ ਤੇ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਸਾਰਾ ਪੈਸਾ ਸਟੇਟ ਗੌਰਮੈਂਟ ਆਪ ਨਹੀਂ ਖਰਚੇਗੀ, ਉਹ 5-6 ਕੰਪਨੀਆਂ ਹੋਰ ਨਾਲ ਜੁੜੇਗੀ, ਉਹਨਾਂ ਕੰਪਨੀਆਂ ਤੋਂ ਸ਼ੇਅਰ ਵੇਚ ਕੇ ਤੇ ਉਹਨਾਂ ਦਾ ਪੈਸਾ ਵੀ ਵਿੱਚ ਲਵਾਵੇਗੀ ਤੇ ਉਸ ਪੈਸੇ ਨਾਲ ਇਹ ਏਅਰਲਾਈਨ ਚਲਾਈ ਜਾਊਗੀ। ਇਹਦੇ ਵਾਸਤੇ ਪੈਸਾ ਬਹੁਤ ਵੱਡੀ ਮੋਟੀ ਰਕਮ ਚਾਹੀਦੀ ਹੈ। ਭਾਰਤ ਵਿੱਚ ਕੇਰਲਾ ਇਹੋ ਜਿਹੀ ਸਟੇਟ ਹੈ ਜਿਹੜੀ ਬਾਕੀ ਸਾਰਿਆਂ ਤੋਂ ਆਰਥਿਕ ਪੱਖੋਂ ਸੌਖੀ ਹੈ। ਇਹਨਾਂ ਦੇ ਉੱਤੇ ਕਰਜ਼ੇ ਕੁਰਜ਼ੇ ਦਾ ਉਸ ਤਰ੍ਹਾਂ ਦਾ ਬੋਝ ਨਹੀਂ। ਸਰਕਾਰ ਉੱਥੇ ਜਾਂ ਕਾਮਰੇਡਾਂ ਦੀ ਚੱਲਦੀ ਰਹੀ ਜਾਂ ਕਾਂਗਰਸ ਦੀ। ਥੋੜਾ ਸਮਾਂ ਪਹਿਲਾਂ ਚੋਣਾਂ ਹੋਈਆਂ ਤੇ ਕਾਂਗਰਸ ਦੀ ਸਰਕਾਰ ਬਣ ਗਈ ਹੈ। ਉਹ ਦੋਵੇਂ ਸਰਕਾਰਾਂ ਜਿੱਦਾਂ ਮਰਜ਼ੀ ਚੱਲਣ, ਆਪੋ ਚ ਮਤਭੇਦ ਵੀ ਹੋਣ, ਪਰ ਇਹ ਗੱਲ ਅੱਜ ਵੀ ਭਾਰਤ ਵਿੱਚ ਮੰਨੀ ਜਾਂਦੀ ਹੈ ਕਿ ਜੇ ਸਭ ਤੋਂ ਘੱਟ ਕਰਪਸ਼ਨ ਕਿਸੇ ਰਾਜ ਵਿੱਚ ਹੈਗੀ ਆ ਤੇ ਉਹ ਕੇਰਲਾ। ਇਹ ਨਹੀਂ ਕਿ ਉੱਥੇ ਕਰਪਸ਼ਨ ਹੈ ਨਹੀਂ, ਹੈਗੀ ਆ, ਪਰ ਹੇਠਲੇ ਪੱਧਰ ਤੇ ਬਹੁਤ ਲੁਕਵੀਂ ਆ। ਉੱਪਰਲੇ ਪੱਧਰ ਤੇ ਵੱਡੇ ਸਕੈਂਡਲ ਕਦੇ ਕੋਈ ਨਹੀਂ ਨਿਕਲੇ। ਅੱਜ ਜਿਹੜਾ ਪਿਛਲਾ ਮੁੱਖ ਮੰਤਰੀ ਸੀ CPM ਦਾ ਮਿਸਟਰ ਵਿਜਨ, ਉਹਦੀ ਕੁੜੀ ਤੇ ਜ਼ਰੂਰ ਦੋਸ਼ ਲੱਗੇ ਸੀ ਕਿ ਉਹਨੇ ਕਰਪਸ਼ਨ ਕੀਤੀ ਹੈ, ਪਰ ਉਹ ਵੀ ਮਾਮਲਾ ਬਹੁਤ ਛੋਟੀ ਕਰਪਸ਼ਨ ਦਾ ਸੀ। ਹੁਣ ਜਿਸ ਤਰ੍ਹਾਂ ਹਰ ਰਾਜ ਦੇ ਵਿੱਚ ਔਰ ਹਰ ਪਾਰਟੀ ਚ ਕਰਪਸ਼ਨ ਦਾ ਰੌਲਾ ਪੈਂਦਾ, ਉਹ ਕੇਰਲਾ ਚ ਹੈ ਨਹੀਂ। ਇਹੋ ਕਾਰਨ ਹੈ ਕਿ ਕੇਰਲਾ ਦੀ ਸਰਕਾਰ ਖਜ਼ਾਨੇ ਦੇ ਪੱਖੋਂ ਬਾਕੀ ਰਾਜਾਂ ਨਾਲੋਂ ਸੌਖੀ ਆ, ਤੇ ਉਹ ਜਦੋਂ ਕਹਿੰਦੇ ਅਸੀਂ ਏਅਰਲਾਈਨ ਚਲਾਉਣੀ ਆ ਤਾਂ ਚਲਾ ਵੀ ਸਕਦੇ
1: ਜੀ। ਪਰ ਸਰ ਬੰਬੇ ਹਾਈ ਕੋਰਟ ਕਹਿੰਦੀ ਹੈ ਕਿ ਜੇ ਕੋਈ ਸਰਕਾਰੀ ਨੀਤੀਆਂ ਦਾ ਵਿਰੋਧ ਕਰਦਾ, ਨਾਰੇਬਾਜ਼ੀ ਕਰਦਾ, ਤੇ ਉਸ ਨਾਗਰਿਕ ਨੂੰ ਤੁਸੀਂ ਜ਼ਿਲ੍ਹੇ ਚੋਂ ਨਹੀਂ ਕੱਢ ਸਕਦੇ, ਜ਼ਿਲ੍ਹਾ ਬਦਲ ਨਹੀਂ ਉਹਦਾ ਕਰ ਸਕਦੇ। ਫਰੀਡਮ ਆਫ ਸਪੀਚ ਦੀ ਗੱਲ ਕੀਤੀ ਹੈ, ਕਿਸ ਕੰਟੈਕਸਟ ਦੇ ਵਿੱਚ ਅਦਾਲਤ ਨੂੰ ਇਹ ਸਾਰੀਆਂ ਗੱਲਾਂ ਕਰਨੀਆਂ ਪਈਆਂ ਜੀ?
0: ਕੋਈ ਵਕਤ ਸੀ ਰਾਜਿਆਂ ਦੀਆਂ ਨਵਾਬਾਂ ਦੀਆਂ ਛੋਟੀਆਂ ਛੋਟੀਆਂ ਰਿਆਸਤਾਂ ਹੁੰਦੀਆਂ ਸੀ, ਛੋਟੀਆਂ ਸਟੇਟਸ ਹੁੰਦੀਆਂ ਸੀ। ਉਦੋਂ ਉਹ ਜ਼ਿਲ੍ਹੇ ਜਿੱਡੀ ਹੁੰਦੀ ਸੀ, ਉਸੇ ਨੂੰ ਜ਼ਿਲ੍ਹਾ ਉਸੇ ਨੂੰ ਰਿਆਸਤ ਕਹਿੰਦੇ ਸੀ, ਤੇ ਜੱਜ ਆਰਡਰ ਕਰਦਾ ਸੀ ਕਿ ਬੰਦਾ ਜ਼ਿਲ੍ਹਾ ਬਦਲ ਕੀਤਾ ਗਿਆ, ਇਹ ਆਪਣੇ ਜ਼ਿਲ੍ਹੇ ਚ ਨਹੀਂ ਵੜ ਸਕਦਾ। ਉਸੇ ਤੋਂ ਅੱਗੇ ਫਿਰ ਜਲਾਵਤ ਨਹੀਂ ਸੀ ਕਿ ਆਪਣੇ ਸਟੇਟ ਵਿੱਚ ਆਪਣੇ ਦੇਸ਼ ਵਿੱਚ ਨਹੀਂ ਵੜ ਸਕਦਾ। ਇਹ ਉਸ ਵਕਤ ਤੇ ਕਾਨੂੰਨ ਲਾਗੂ ਹੁੰਦੇ ਆਏ ਆ, ਹੁਣ ਵੀ ਹੈ ਕਿ ਸਰਕਾਰਾਂ ਜਿਹੜੇ ਬੰਦੇ ਨੂੰ ਨਾ ਪਸੰਦ ਕਰਨ ਉਹਦੇ ਉੱਤੇ ਹੁਕਮ ਕਰ ਦਿੰਦੀਆਂ। ਜਿਹੜਾ ਅੱਜ ਕੱਲ ਸਾਡਾ ਭਾਰਤ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ, ਇਹਦੇ ਉੱਤੇ ਦੋ ਤਿੰਨ ਕੇਸ ਬਣ ਗਏ ਸਨ ਗੁਜਰਾਤ ਵਿੱਚ। ਸਰਕਾਰ ਤੇ ਉਦੋਂ ਨਰਿੰਦਰ ਮੋਦੀ ਦੀ ਸੀ, ਸਰਕਾਰ ਤੇ ਦੋਸ਼ ਲੱਗਦਾ ਸੀ ਕਿ ਉਹ ਅਮਿਤ ਸ਼ਾਹ ਦੀ ਮਦਦ ਕਰਦੇ। ਉਹਨਾਂ ਕੇਸਾਂ ਤੋਂ ਜਿਹੜੇ ਲੋਕ ਪੀੜਿਤ ਸੀ ਉਹ ਅਦਾਲਤਾਂ ਜਾ ਕੇ ਕਹਿੰਦੇ ਸੀ ਸਾਨੂੰ ਜਾਨ ਤੋਂ ਖਤਰਾ, ਜਾਨ ਦੇ ਖਤਰੇ ਕਰਕੇ ਉਹਨਾਂ ਨੇ ਅਰਜ਼ੀਆਂ ਦਿੱਤੀਆਂ, ਤੇ ਅਦਾਲਤਾਂ ਨੇ ਇਹਨੂੰ ਅਮਿਤ ਸ਼ਾਹ ਨੂੰ ਉੱਥੋਂ ਤੜੀ ਪਾਰ ਕਰਤਾ। ਤੜੀ ਪਾਰ ਦਾ ਮਤਲਬ ਜ਼ਿਲ੍ਹਾ ਬਦਲ ਜਾਂ ਜਲਾਵਤਨ ਵਾਂਗ ਹੀ ਹੁੰਦਾ ਕਿ ਤੂੰ ਅੱਜ ਤੋਂ ਬਾਅਦ ਇਸ ਸਟੇਟ ਦੀ ਹੱਦ ਚ ਪੈਰ ਨਹੀਂ ਰੱਖ ਸਕਦਾ। ਤੇ ਜਦ ਤੱਕ ਮੁੜ ਕੇ ਨਰਿੰਦਰ ਮੋਦੀ ਦੀ ਸਰਕਾਰ ਕੇਂਦਰ ਵਿੱਚ ਨਹੀਂ ਆ ਗਈ ਤੇ ਸੁਪਰੀਮ ਕੋਰਟ ਵਿੱਚ ਉਹਨਾਂ ਨੇ ਫੈਸਲਾ ਨਹੀਂ ਪਲਟਾ ਲਿਆ, ਉਹਨਾਂ ਚਿਰ ਤੱਕ ਅਮਿਤ ਸ਼ਾਹ ਉਸ ਸਟੇਟ ਗੁਜਰਾਤ ਵਿੱਚ ਜਾ ਕੇ ਵੜ ਨਹੀਂ ਸਕਿਆ ਜਿੱਥੋਂ ਦਾ ਰਹਿਣ ਵਾਲਾ ਸੀ। ਉਦੋਂ ਬਾਅਦ ਹੁਣ ਮਰਜ਼ੀ ਉਹਨਾਂ ਦੀ ਚੱਲਦੀ ਹੈ। ਇਸ ਤਰ੍ਹਾਂ ਕਈਆਂ ਥਾਵਾਂ ਤੇ ਹੁਕਮ ਅਜੇ ਵੀ ਲਾਗੂ ਹੁੰਦੇ। ਮੁੰਬਈ ਦੀ ਪੁਲਿਸ ਨੇ ਇੱਕ ਬੰਦੇ ਦੇ ਉੱਤੇ ਇਹ ਹੁਕਮ ਲਾਗੂ ਕਰ ਦਿੱਤੇ ਕਿ ਇਹ ਕਿਉਂਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ, ਭਾਜਪਾ ਦੀਆਂ ਨੀਤੀਆਂ ਦਾ ਵਿਰੋਧ ਕਰਦਾ, ਇਹਨੇ ਨਾਅਰੇ ਲਾਏ ਪ੍ਰਧਾਨ ਮੰਤਰੀ ਦੀ ਮੁਰਦਾਬਾਦ ਦੇ, ਗ੍ਰਹਿ ਮੰਤਰੀ ਦੀ ਮੁਰਦਾਬਾਦ ਦੇ, ਇਹਨੇ ਕਿਉਂਕਿ ਸਰਕਾਰ ਦੀਆਂ ਨੀਤੀਆਂ, ਕਾਮਨ ਸਿਵਲ ਕੋਡ ਜਿਹੜਾ ਭਾਰਤੀ ਜਨਤਾ ਪਾਰਟੀ ਕਹਿੰਦੀ ਲਾਗੂ ਕਰਨਾ, ਜਾਂ ਜਿਹੜੀ ਸਿਟੀਜ਼ਨਸ ਬਾਰੇ ਉਹਨਾਂ ਦੀ ਨਵੀਂ ਨੀਤੀ ਹੈ, ਜਿਹੜੇ ਕਾਨੂੰਨ ਉਹ ਬਣਾਉਂਦੇ ਪਏ, ਉਹਨਾਂ ਕਾਨੂੰਨਾਂ ਦਾ ਵਿਰੋਧ ਕੀਤਾ ਤੇ ਇਹਨੇ ਜਨਤਕ ਤੌਰ ਤੇ ਇਕੱਠ ਕਰਕੇ ਤੇ ਨਾਅਰੇ ਲਾਏ ਆ ਭਾਰਤ ਸਰਕਾਰ ਦੀ ਮੁਰਦਾਬਾਦ ਤੇ। ਇਸ ਕਰਕੇ ਇਹਨੂੰ ਜ਼ਿਲ੍ਹਾ ਬਦਲ ਕਰ ਦਿੱਤਾ ਗਿਆ ਆਪਣੇ ਜ਼ਿਲ੍ਹੇ ਚੋਂ, ਕਹਿਤਾ ਆਪਣੇ ਜ਼ਿਲ੍ਹੇ ਚੋਂ ਕੀ ਮੁੰਬਈ ਚ ਕਹਿਤਾ ਤੂੰ ਵੜਨਾ ਨੀ। ਉਹਨੇ ਇਸ ਗੱਲ ਨੂੰ ਉੱਪਰ ਹਾਈਕੋਰਟ ਚੈਲੰਜ ਕੀਤਾ ਸੀ, ਦੋ ਜੱਜਾਂ ਨੇ ਸੁਣਵਾਈ ਕੀਤੀ ਹੈ। ਉਹਨਾਂ ਕਿਹਾ ਬਿਲਕੁਲ ਗਲਤ ਹੈ, ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਨਾਗਰਿਕ ਜੇ ਲੋਕਤੰਤਰ ਵਿੱਚ ਸਰਕਾਰ ਦੇ ਖਿਲਾਫ ਨਾਰਾ ਵੀ ਨਹੀਂ ਮਾਰ ਸਕਦੇ ਤੇ ਲੋਕਤੰਤਰ ਕਾਹਦਾ? ਲੋਕਾਂ ਕੋਲੇ ਅਧਿਕਾਰ ਹੈ ਸਰਕਾਰ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਤੇ ਵਿਰੋਧ ਕਰਨ, ਨਾਰੇ ਮਾਰਦੇ ਮਾਰਨ। ਜੱਜ ਥੋੜਾ ਜਿਹਾ ਗੁੱਸੇ ਚ ਵੀ ਆਏ ਕਿ ਤੁਸੀਂ ਕਿਸੇ ਥਾਂ ਤੇ ਇੱਕ ਮੌਤ ਹੋਈ ਹੋਵੇ ਉਹਨੂੰ ਲੈ ਕੇ ਲੋਕ ਸਭਾ ਵਿਧਾਨ ਸਭਾ ਚ ਤਿੰਨ ਦਿਨ ਬਹਿਸ ਕਰਦੇ ਹੋ, ਪਰ ਕਿਸੇ ਹੋਰ ਥਾਂ ਤੇ ਜ਼ਿਆਦਾ ਮਰ ਜਾਣ, ਤੈਨੂੰ ਚਿੱਤ ਚਿੱਤੇ ਤੁਹਾਨੂੰ ਨਹੀਂ ਹੁੰਦਾ, ਤੁਸੀਂ ਆਪਣੀ ਮਰਜ਼ੀ ਨਾਲ ਚਲਾਉਣੇ ਹੋ ਦੇਸ਼। ਸਾਰੇ ਦੇਸ਼ ਦੇ ਵਿੱਚ ਜਿਹੜਾ ਨੀਟ ਤੇ CBSE ਦੇ ਪੇਪਰਾਂ ਦੀ ਲੀਕੇਜ ਹੋਈ ਆ, ਇੰਨੀ ਦੁਹਾਈ ਪੈਂਦੀ, ਤੁਹਾਡੀ ਸਰਕਾਰ ਕੀ ਕਰਦੀ ਆ? ਇਹੋ ਜਿਹੀਆਂ ਹਾਲਤਾਂ ਜੇ ਲੋਕੀ ਰੋਸ ਨਾ ਕਰਨਗੇ, ਨਾਰੇ ਨਾ ਮਾਰਨਗੇ ਤੇ ਕੀ ਕਰਨਗੇ? ਤੁਸੀਂ ਕਿੱਦਾਂ ਰੋਕ ਸਕਦੇ? ਲੋਕਾਂ ਨੂੰ ਤੁਸੀਂ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ? ਇਹਨਾਂ ਦੇ ਕੋਲ ਨਾਗਰਿਕ ਹੋਣ ਕਰਕੇ ਹੱਕ ਹੈ ਕਿ ਆਪਣੇ ਵਿਚਾਰ ਪ੍ਰਗਟ ਕਰ ਸਕਣ, ਉਹਨਾਂ ਵਿਚਾਰ

0: ਸਮੱਸਿਆ ਮੁਤਾਬਕ ਇਕੱਠ ਕਰ ਸਕਣ। ਜੋ ਵੀ ਇਹ ਕਰਦੇ ਆ ਠੀਕ ਕਰਦੇ ਆ, ਤੁਸੀਂ ਰੋਕ ਨਹੀਂ ਸਕਦੇ। ਮੈਂ ਸੋਚਦਾ ਫੈਸਲਾ ਜੱਗਾਂ ਨੇ ਬਹੁਤ ਵਧੀਆ ਦਿੱਤਾ, ਉੱਥੋਂ ਦੀ ਸਰਕਾਰ ਨੂੰ ਕੁਝ ਅਕਲ ਆਉਣੀ ਚਾਹੀਦੀ।
1: ਜੀ ਪੰਨੂ ਸਾਹਿਬ, ਤ੍ਰਿਣਮੂਲ ਕਾਂਗਰਸ ਦੇ ਜਿਹੜੇ ਬਾਗੀ ਲੀਡਰਸ ਨੇ ਜਿਹੜੇ ਮਮਤਾ ਬੈਨਰਜੀ ਦੇ ਨਾਲ ਗੁੱਸੇ ਨੇ, ਉਹਨਾਂ ਨੇ ਪਾਰਟੀ ਹੈੱਡਕੁਆਰਟਰ ਤੇ ਕਹਿੰਦੇ ਕਿ ਕਬਜ਼ਾ ਕਰ ਲਿਆ। ਕਬਜ਼ਾ ਕੋਈ ਬੋਰਡ ਲਾ ਕੇ, ਕੋਈ ਬੈਨਰ ਲਾ ਕੇ ਕੀਤਾ ਕਿ ਜਿੰਦੇ ਕੁੰਡੇ ਲਾ ਕੇ ਕਰ ਲਿਆ? ਜੀ
0: ਉਹਨਾਂ ਨੇ ਜਾ ਕੇ ਬੈਨਰ ਵੀ ਲਾ ਤੇ ਆ, ਝੰਡਾ ਵੀ ਉੱਤੇ ਤ੍ਰਿਣਮੂਲ ਕਾਂਗਰਸ ਦਾ ਪੁਰਾਣਾ ਪੁੱਟਤਾ ਤੇ ਉਹਨਾਂ ਨੇ ਆਪਣਾ ਨਵਾਂ ਲਾ ਤਾ। ਇੱਥੋਂ ਤੱਕ ਕਿ ਜਿੰਦੇ ਕੁੰਡੇ ਵੀ ਪੁੱਟ ਕੇ ਉਹਨਾਂ ਨੇ ਕੱਲ ਉਸੇ ਵੇਲੇ ਮਿਸਤਰੀ ਸੱਦ ਕੇ ਸਾਰੇ ਨਵੇਂ ਜਿੰਦੇ ਕੁੰਡੇ ਲਾ ਤੇ, ਕੋਈ ਪੁਰਾਣਾ ਉਹਨਾਂ ਨੇ ਨਹੀਂ ਰਹਿਣ ਦਿੱਤਾ, ਸਾਰੇ ਤੋੜ ਤਾੜ ਦਿੱਤੇ। ਜਿਹੜੇ ਪੁਰਾਣੇ ਉਹਨਾਂ ਦੇ ਬੰਦੇ ਸੀ ਉਹ ਫਿਰ ਉੱਥੋਂ ਜਾਨ ਬਚਾ ਕੇ ਭੱਜ ਕੇ ਆਪਣਾ ਜਿਹੜਾ ਮਾੜਾ ਮੋਟਾ ਰਿਕਾਰਡ ਸੀ ਉਹ ਲੈ ਗਏ, ਦਿਸ ਗਏ ਨੇ। ਹੁਣ ਤ੍ਰਿਣਮੂਲ ਕਾਂਗਰਸ ਦੇ ਵਿੱਚ ਕਿਸੇ ਵਕਤ ਮਮਤਾ ਬੈਨਰਜੀ ਦੀ ਬਹੁਤ ਚੜ੍ਹਤ ਹੁੰਦੀ ਸੀ, ਉਹਦੇ ਹੁੰਦੇ ਉਹਦੇ ਅੱਗੇ ਕੋਈ ਅੱਖ ਚੁੱਕ ਕੇ ਗੱਲ ਨਹੀਂ ਸੀ ਕਰ ਸਕਦਾ। ਪਰ ਮੈਂ ਬੜੇ ਵੱਡੇ ਵੱਡੇ ਇਹੋ ਜਿਹੇ ਜ਼ੋਰਾਵਰਾਂ ਨੂੰ ਵੇਖਿਆ, ਜਦੋਂ ਉਹਨਾਂ ਦੇ ਖਿਲਾਫ਼ ਹਵਾ ਬਣਦੀ ਹੈ ਫਿਰ ਉਹ ਕਦੇ ਟਿਕਦੇ ਵੀ ਨਹੀਂ ਹੁੰਦੇ। ਏਦਾਂ ਦੀਆਂ ਸਰਕਾਰਾਂ ਏਦਾਂ ਹੀ ਟੁੱਟ ਜਾਂਦੀਆਂ ਤੇ ਮੁੜ ਕੇ ਖਤਮ ਹੋ ਜਾਂਦੀਆਂ ਨੇ। ਇੱਥੇ ਕਈਆਂ ਥਾਵਾਂ ਤੇ ਏਦਾਂ ਹੋ ਚੁੱਕੀ ਹੈ। ਇਸੇ ਬੰਗਾਲ ਦੇ ਵਿੱਚ ਪਹਿਲਾਂ ਕਾਮਰੇਡਾਂ ਦਾ 30 ਸਾਲ ਤੋਂ ਵੱਧ ਰਾਜ ਰਿਹਾ ਤੇ ਜਦੋਂ ਟੁੱਟਾ ਤੇ 6 ਮਹੀਨੇ ਨੀ ਕੱਢੇ ਉਹਨਾਂ ਬੰਦੇ ਖਿਸਕਣ ਲੱਗ ਪਏ। ਔਰ ਜਿਹੜੇ ਕੱਲ ਤੱਕ ਭਾਜਪਾ ਨੂੰ RSS ਨੂੰ ਹਿੰਦੂ ਫਿਰਕਾ ਪ੍ਰਸਤ ਕਹਿ ਕੇ ਨਾਰੇ ਲਾਉਂਦੇ ਸੀ ਉਹਨਾਂ ਚੋਂ ਬਹੁਤ ਸਾਰੇ ਉੱਥੇ ਸ਼ਾਮਿਲ ਹੋ ਗਏ ਤੇ ਜਿਹੜੇ ਇਲਾਕਿਆਂ ਚ ਦਫ਼ਤਰ ਸੀ ਉਹੋ ਹੀ ਬੰਦੇ ਟਰਸਟੀ ਸੀ, ਉਹਨਾਂ ਰਾਤੋਂ ਰਾਤ ਫੈਸਲਾ ਕਰਤਾ ਤੇ ਸਾਡੇ ਦਫ਼ਤਰ ਜਿਹੜੇ ਹੁਣ ਭਾਜਪਾ ਦੇ ਦਫ਼ਤਰ ਹੋਣਗੇ ਉੱਥੇ ਭਾਜਪਾ ਦੇ ਝੰਡੇ ਲਵਾ ਤੇ। ਮਮਤਾ ਬੈਨਰਜੀ ਖੁਸ਼ ਹੋ ਕੇ ਵਹਿੰਦੀ ਰਹੀ ਕਿ CPM ਤਾਂ ਟੁੱਟਦੀ ਆ ਨਾ, ਉਹਨੂੰ ਪਤਾ ਨੀ ਸੀ ਕੱਲ ਨੂੰ ਉਹਦੀ ਆਪਣੀ ਵਾਰੀ ਵੀ ਆਉਣੀ ਤੇ ਵਾਰੀ ਫਿਰ ਆ ਗਈ। ਉਹਦੀ ਆਪਣੀ ਪਾਰਟੀ ਟੁੱਟ ਭੱਜ, ਹੁਣ ਉੱਥੇ ਭਾਜਪਾ ਦੀ ਸਰਕਾਰ ਉਹਨਾਂ ਨੇ ਆਪ ਸਿਆ ਦਿੱਤੀ ਹੈ। ਮੁੱਖ ਮੰਤਰੀ ਭਾਜਪਾ ਵੱਲੋਂ ਉਹ ਹੈ ਜਿਹੜਾ 20 ਸਾਲ ਤੱਕ ਮਮਤਾ ਬੈਨਰਜੀ ਦਾ ਸਭ ਤੋਂ ਵੱਡਾ ਸਹਾਇਕ ਬਣ ਕੇ ਉਹਦਾ ਝੋਲਾ ਚੁੱਕ ਕੇ ਤੁਰਿਆ ਫਿਰਦਾ ਰਿਹਾ, ਉਹ ਇਹਦੇ ਬਾਗੀਆਂ ਨੂੰ ਸ਼ਹਿ ਦਿੰਦੇ ਕਰ ਲਓ ਕਬਜ਼ਾ ਕਰ ਲਓ। ਅੱਗੇ ਮਹਾਰਾਸ਼ਟਰ ਦੇ ਵਿੱਚ ਜਿਹੜੀ ਸ਼ਿਵ ਸੈਨਾ ਬਾਲ ਠਾਕਰੇ ਦੇ ਵੇਲੇ ਤੋਂ ਸੀ, ਉਹਦੇ ਪੁੱਤਰ ਉਧਵ ਠਾਕਰੇ ਦੇ ਵੇਲੇ ਵੀ ਚੱਲਦੀ ਸੀ, ਪਰ ਉਧਵ ਦਾ ਦਬਕਾ ਵੀ ਪਿਓ ਵਾਂਗ ਤਗੜਾ ਸੀ। ਜਿਹੜੇ ਲੋਕ ਬਾਗੀ ਹੋ ਗਏ ਏਕਨਾਥ ਸ਼ਿੰਦੇ ਦਾ ਧੜਾ, ਉਹਨਾਂ ਨੂੰ ਭਾਜਪਾ ਵਾਲਿਆਂ ਨੇ ਮੰਤਰੀ ਵੀ ਬਣਾ ਦਿੱਤਾ, ਉਹਨਾਂ ਨੂੰ ਹੋਰ ਸਹੂਲਤਾਂ ਵੀ ਦਿੱਤੀਆਂ, ਸਿਕਿਉਰਿਟੀ ਵੀ ਬਹੁਤ ਦੇ ਦਿੱਤੀ, ਹੌਲੀ ਉਹਨਾਂ ਜਾ ਕੇ ਦਫ਼ਤਰ ਤੇ ਵੀ ਕਬਜ਼ਾ ਕਰ ਲਿਆ, ਚੋਣ ਨਿਸ਼ਾਨ ਤੇ ਵੀ। ਅਸਲੀ ਸ਼ਿਵ ਸੈਨਾ ਉਹ ਮੰਨੇ ਗਏ ਤੇ ਜਿਹੜੀ ਅਸਲੀ ਸ਼ਿਵ ਸੈਨਾ ਸੀ ਉਹਦਾ ਨਾਂ ਹੀ ਬਦਲ ਕੇ ਸ਼ਿਵ ਸੈਨਾ UBT ਕਰਤਾ, ਯਾਨੀ ਸ਼ਿਵ ਸੈਨਾ ਉਧਵ ਭਾਈ ਠਾਕਰੇ। ਇੱਥੇ ਹੁਣ ਉਹ ਸਾਰਾ ਕੁਝ ਤ੍ਰਿਣਮੂਲ ਕਾਂਗਰਸ ਦੇ ਮਾਮਲੇ ਚ ਉਧਰਿਆ ਜਾ ਰਿਹਾ। ਜਿਹੜੀ ਇਹਨਾਂ ਦੀ ਪਾਰਲੀਮੈਂਟ ਮੈਂਬਰ ਮਹੁਆ ਮੋਹਤਰਾ ਪਾਰਲੀਮੈਂਟ ਦੇ ਵਿੱਚ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਸਿੱਧਾ ਬੋਲ ਕੇ ਚੁਣੌਤੀ ਦਿੰਦੀ ਹੁੰਦੀ ਸੀ, ਪਰਸੋਂ ਆਪਣੇ ਹਲਕੇ ਚ ਗਈ ਤੇ ਲੋਕਾਂ ਨੇ ਉਹਦੇ ਸਿਰ ਚ ਆਂਡੇ ਮਾਰੇ। ਇਹ ਦਿਨ ਬਦਲ ਜਾਣ ਨਾ, ਜਦੋਂ ਉਦੋਂ ਬਹੁਤ ਕੁਛ ਹੁੰਦਾ, ਇਸ ਵੇਲੇ ਮਮਤਾ ਬੈਨਰਜੀ ਦੇ ਖਿਲਾਫ਼ ਹਵਾ ਦਿਨ ਬਦਲੇ ਪਏ।
1: ਜੀ ਪੰਨੂ ਸਾਹਿਬ, ਅਗਲੀ ਖ਼ਬਰ ਹਰਿਆਣੇ ਦੀ ਹੈ ਜਿੱਥੇ ਇੱਕ ਟੈਕਸ ਆਫਿਸਰ ਰਿਟਾਇਰ ਹੁੰਦਾ ਹੈ, 33 ਸਾਲ ਹੋ ਜਾਂਦੇ ਰਿਟਾਇਰਮੈਂਟ ਨੂੰ, ਪਰ ਉਹਨੂੰ ਰਿਟਾਇਰਮੈਂਟ ਜਿਹੜੇ ਬੈਨੀਫਿਟਸ ਆ ਉਹ ਨਹੀਂ ਮਿਲਦੇ। ਹਾਰ ਕੇ ਗੱਲ ਫਿਰ ਅਦਾਲਤ ਵਿੱਚ ਜਾਂਦੀ ਹੈ ਤੇ ਹਾਈ ਕੋਰਟ ਇਸ ਗੱਲ ਤੇ ਫਿਰ ਝਾੜ ਪਾਉਂਦੀ ਹੈ। ਕੀ ਹੈ ਜੀ ਪੂਰੀ ਖ਼ਬਰ?
0: ਉੱਥੇ ਫਰੀਦਾਬਾਦ ਦੇ ਵਿੱਚ ਇੱਕ ਟੈਕਸ ਅਫਸਰ ਮਿਊਂਸਪਲ ਕਾਰਪੋਰੇਸ਼ਨ ਦਾ ਰਿਟਾਇਰ ਹੋ ਗਿਆ 1993 ਚ, 33 ਸਾਲ ਹੋ ਗਏ ਉਹਨੂੰ। ਉਦੋਂ ਰਿਟਾਇਰਮੈਂਟ ਬੈਨੀਫਿਟਸ ਉੱਤੇ ਗਏ, ਆਖਿਆ ਤੇਰੇ ਖਿਲਾਫ 2 ਕੇਸਾਂ ਦੀ ਪੜਤਾਲ ਚੱਲਦੀ। ਕੇਸ ਨਹੀਂ ਚੱਲਦੇ, ਕੇਸਾਂ ਦੀ ਪੜਤਾਲ ਚੱਲਦੀ। ਉਦੋਂ ਬਾਅਦ ਪਹਿਲਾਂ ਚੌਧਰੀ ਬੰਸੀ ਲਾਲ ਦੀ ਸਰਕਾਰ ਸੀ, ਫਿਰ ਸਰਕਾਰ ਆ ਗਈ ਓਮ ਪ੍ਰਕਾਸ਼ ਚੁਟਾਲੇ ਦੀ ਐਨਐਲਓ ਪਾਰਟੀ ਦੀ, ਇਹਦੇ ਬਾਅਦ ਭੁਪਿੰਦਰ ਸਿੰਘ ਹੁੱਡਾ ਕਾਂਗਰਸ ਦਾ 10 ਸਾਲ ਉਹ ਮੁੱਖ ਮੰਤਰੀ ਰਿਹਾ, ਤੇ ਹੁਣ 2014 ਤੋਂ ਲੈ ਕੇ 11.5 ਸਾਲ ਤੋਂ ਵੱਧ ਹੋ ਗਏ ਆ ਭਾਜਪਾ ਦੀ ਸਰਕਾਰ ਹੈ। ਉਸ ਬੰਦੇ ਦੇ ਖਿਲਾਫ਼ ਕੇਸ ਹੁਣ ਤੱਕ ਚੱਲੀ ਜਾਂਦਾ, ਉਹ ਹਾਰ ਕੇ ਹਾਈਕੋਰਟ ਚਲਾ ਗਿਆ। ਉਹਨੇ ਆਖਿਆ ਜੀ ਕੇਸਾਂ ਦੀ ਪੜਤਾਲ ਮੁਕੰਮਲ ਹੋ ਚੁੱਕੀ ਹੈ, ਅਕਾਊਂਟੈਂਟ ਜਨਰਲ ਕਹਿ ਚੁੱਕਾ ਕਿ ਇਸ ਬੰਦੇ ਦੇ ਖਿਲਾਫ਼ ਕੁਛ ਨਹੀਂ, ਉਹਦੇ ਬਾਵਜੂਦ ਬੈਨੀਫਿਟ ਰੋਕੇ। ਕੱਲ ਹਾਈਕੋਰਟ ਨੇ ਸਾਰੇ ਕੇਸ ਦੀ ਸੁਣਵਾਈ ਤੋਂ ਬਾਅਦ ਝਾੜ ਪਾਈ, ਇੱਕ ਤਾਂ ਇਹ ਆਖਿਆ ਕਿ ਇਸ ਬੰਦੇ ਦੇ ਪਿਛਲੇ ਬਕਾਇਆ ਦਿਓ, ਦੂਸਰਾ ਆਖਿਆ ਇੰਟਰਸਟ ਇਹਨੇ ਸਮਝਣਾ ਬਣਦਾ ਵਿਆਜ ਉਹ ਇਹਨੂੰ ਦਿਓ, ਨਾਲ ਹੀ ਉਹਨਾਂ ਸਿਸਟਮ ਦੇ ਸਵਾਲ ਦੇ ਉੱਤੇ ਝਾੜ ਪਾਈ ਹੈ ਕਿ ਕਿਹੋ ਜਿਹਾ ਸਿਸਟਮ ਹੈ ਕਿਸੇ ਬੰਦੇ ਦੇ ਖਿਲਾਫ਼ 33 ਸਾਲ ਤੱਕ ਪੜਤਾਲ ਹੀ ਚੱਲੀ ਜਾਂਦੀ ਹੈ, ਰਿਟਾਇਰਮੈਂਟ

0: ਤੋਂ ਬਾਅਦ ਆਪਣੇ ਘਰ ਬੈਠਾ ਪਰਿਵਾਰ ਚ ਵੀ ਰੋਜ਼ ਆਪਣੇ ਕੇਸ ਦੀਆਂ ਫਾਈਲਾਂ ਪੋਲਦਾ ਰਹਿੰਦਾ, ਭਲ ਕੇ ਕਿੱਥੇ ਪਿੱਛੇ ਤੇ ਪਰਸੋਂ ਕਿੱਥੇ ਆ। ਇੰਨਾ ਚਿਰ ਤੱਕ ਤੁਹਾਡੇ ਅਫਸਰ ਕਰਦੇ ਕੀ ਰਹੇ? ਮੇਰੇ ਘਰ ਉਹਦਾ ਅਜੇ ਜੁਰਮਾਨਾ ਵੀ ਹਾਈਕੋਰਟ ਲਾਵੇਗੀ, ਇੰਨੇ ਚਿਰ ਦਾ ਜੁਰਮਾਨਾ ਵੀ ਦਿਓ। ਇਹ ਕਿੱਡੀ ਵੱਡੀ ਜਾਤੀ ਆ ਕਿ ਕਿਸੇ ਬੰਦੇ ਦੇ ਖਿਲਾਫ ਛੋਟੇ ਕੇਸ ਸੀ ਜਿਨ੍ਹਾਂ ਚ ਨਿਕਲਦਾ ਵੀ ਕੋਈ ਨੀ, ਸਬੂਤ ਵੀ ਕੋਈ ਨੀ, ਸਿਰਫ ਜਿੱਦ ਦਾ ਸਵਾਲ ਬਣਾ ਕੇ ਹਰ ਕੋਈ ਅਫਸਰ ਆਖੀ ਜਾਂਦਾ ਸੀ ਜੇ ਮੈਂ ਦੇ ਦਿਆਂ ਤੇ ਕੱਲ ਨੂੰ ਮੇਰੀ ਇਨਕੁਆਇਰੀ ਖੁੱਲ ਜੂ, ਕਿਉਂ ਦਿੱਤੇ? ਇਸ ਕਰਕੇ ਕੋਈ ਵੀ ਦਿੰਦਾ ਨਹੀਂ ਸੀ। ਹੁਣ ਜਿਹੜਾ ਕੰਮ ਕੀਤਾ ਹਾਈਕੋਰਟ ਨੇ, ਇਸ ਤੋਂ ਬਾਅਦ ਸਾਡੇ ਪੰਜਾਬ ਚ ਵੀ ਏਦਾਂ ਦੇ ਕਈ ਕੇਸ ਹੈਗੇ ਆ ਜਿਹੜੇ ਬਾਦਲ ਸਾਹਿਬ ਦੀ ਸਰਕਾਰ ਵੇਲੇ ਦੇ ਆ, ਫਿਰ ਕੈਪਟਨ ਦੀ ਸਰਕਾਰ ਵੇਲੇ ਵੀ ਚੱਲਦੇ ਰਹੇ, ਹੁਣ ਵਾਲੀ ਸਰਕਾਰ ਵੇਲੇ ਵੀ ਚੱਲਦੇ ਪਏ ਆ। ਇਹੋ ਜਿਹੜਾ ਕੇਸ ਹੈ ਇਹਦੇ ਹਵਾਲੇ ਹੁਣ ਉਹਨਾਂ ਕੇਸਾਂ ਵਿੱਚ ਵੀ ਦਿੱਤੇ ਜਾ ਸਕਦੇ
1: ਜੀ। ਪਨਸੋ ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ
0: ਜੀ। ਬਹੁਤ ਮਿਹਰਬਾਨੀ ਜੀ, ਸ਼ੁਕਰੀਆ।

0: ਦੱਸਿਓ ਕਿ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ

0: ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
1: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
0: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
1: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
0: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
0: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
0: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
1: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
0: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
0: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 403-616-2445।
6: ਮਾਨ ਸੰਗ ਸਪਤੀ।
7: You are listening to Fairchild Radio, CHKF FM 94.7, a multicultural radio station in Calgary.